ஹலோ ஹலோ ஹலோ ஹலோ ஹலோ ஹலோ

0: ਹਾਂਜੀ ਕੀ ਚੀਜ਼ ਹੰਸ
1: ਮੇਰਾ ਬੱਚਾ ਇਸ ਰੋਜ਼ ਇੱਥੇ ਹੈਗਾ ਮਕਾਨ ਹੋਰ ਸੱਚ ਹਾਂ ਇਹ ਮੇਰਾ ਹੈਲਪ ਨਹੀਂ ਕਰਦੀ ਹੈ ਕਿ ਮੈਨੂੰ ਲੋਡ ਮਿਲੇ ਪਰ ਨਹੀਂ ਦੇਣੇ ਆਮ ਕਮੈਂਟ ਕਰੇਗਾ ਨਹੀਂ ਅੱਛਾ ਮੈਂ ਦੱਸੋ ਏ ਐਂਡ ਬੀ ਕੀ ਫਰਕ ਹੈ ਉਹਦੇ ਲਈ ਕੀ ਹੈ

0: ਇੱਕ ਸਟੇਪਲਰ ਜਿਵੇਂ ਖਿਲਾ ਲੈਂਦਾ ਦੂਜੇ ਪਾਸੇ
1: ਹਾਂ ਇੱਕ ਉੱਧਰ ਕਿੱਧਰ ਪਾ

0: ਜਦੋਂ ਤੁਸੀਂ ਧਿਆਨ ਰੱਖੋ ਤੁਸੀਂ ਉੱਥੇ ਦਾ ਧਿਆਨ ਰੱਖੋ। ਨਹੀਂ ਤੁਸੀਂ ਨਹੀਂ ਤੁਹਾਡਾ ਬੱਚਾ ਇੱਧਰ ਨਹੀਂ, ਇੱਧਰ ਨਹੀਂ ਹੈਗਾ ਤੁਹਾਡਾ ਬੱਚਾ, ਹੈ ਨਾ?
1: ਮੇਰਾ ਵੀ ਉੱਧਰ ਹੀ ਆ, ਮੈਂ ਉੱਧਰ
0: ਬਣਾ ਗਿਆ।

0: ਬਦਲ ਸਕੀ
1: ਉਹਨਾਂ ਦਾ ਮੈਂ ਤੁਹਾਨੂੰ ਦੱਸ ਦੀ ਨਾ ਇੱਥੇ ਮੈਂ ਸ਼ੀਟ ਕਿੱਥੇ ਗਈ ਹੈ ਹਾਲੋ ਨੋ ਦੇਖੋ ਜੇ ਉਹਨਾਂ ਨੂੰ ਫੋਨ ਨੰਬਰ ਪਤਾ ਰੋਲ ਨੰਬਰ ਹੈ ਸਾਨੂੰ ਫੀਲ ਮਿਲ ਪਤਾ ਕਿਵੇਂ ਉਹਨਾਂ ਦਾ ਪੇਟ ਦਾ ਆਪਣਾ ਹੈ।

Gracias.

We don't answer it. They should know themselves, okay? ਦੇਖੋ ਵੀਡੀਓ ਜੇ 6 ਵਜੇ ਤੱਕ ਰਹਿਣਾ ਹੈ ਤਾਂ ਵਧੀਆ ਬੱਚੇ ਬੱਚਿਆਂ ਨੂੰ ਹਾਫ ਐਨ ਆਵਰ ਦਿੱਤਾ ਫਿਰ 5 ਵਜੇ ਸ਼ੁਰੂ ਕੀਤਾ ਬੱਚੇ ਥੱਲੇ 5:30 ਵਾਲੇ ਸ਼ੁਰੂ ਹੋਏ ਨੇ ਕੰਮ ਫੋਨ ਫੋਨ ਵਾਲਾ ਸ਼ੁਰੂ ਹੋਇਆ ਹਾਂ ਸਾਡੇ ਕੋਲ ਥੱਲੇ ਕੋਈ ਨਹੀਂ ਬੈਠੇ ਹਾਂਜੀ ਕੋਈ ਨਹੀਂ ਥੱਲੇ ਜਾਣ ਕੇ ਅਸੀਂ ਫਿਰ ਨਹੀਂ ਨਹੀਂ ਸਾਡੇ ਦਿਨ ਤੱਕ ਨਾ ਅਸੀਂ ਥੱਲੇ ਜਾਣ ਕੇ ਬੱਚੇ ਇੱਕ ਘੰਟਾ ਥੱਲੇ ਬ੍ਰੇਕ ਕਰਾਂਗੇ ਜੋ ਮਰਜ਼ੀ ਕਰਾਂਗੇ ਹਾਂ ਤੁਹਾਨੂੰ ਹਾਂ ਸਭ ਕੁਝ ਜੋ ਕੁਝ ਕਰਨਾ ਕਰਾਂਗੇ ਕਿਉਂਕਿ ਅਸੀਂ 8 ਵਜੇ ਸਰਵਿਸ ਸਿੰਗ ਕਰਦੇ ਹਾਂ 7:45 ਸਾਨੂੰ ਇਹ ਵਾਪਸ ਮੁੜ ਕੇ ਇੱਥੇ ਦੱਸ ਦੇਵਾਂਗੇ ਹੈ ਨਾ ਕਿਉਂਕਿ ਸਾਨੂੰ ਇੱਕ ਘੰਟੇ ਚਾਹੀਦਾ ਸਾਰਾ ਕੁਝ ਖਤਮ ਕਰਨ ਲਈ ਠੀਕ ਹੈ ਥੈਂਕ ਯੂ ਜੀ ਬਸ ਉਹ ਆਂਸਰ ਨਹੀਂ ਦੱਸ ਸਕਦਾ ਕਿਸੇ ਨੂੰ

0: ਰੈਂਡੀ ਤੁਸੀਂ ਆਂਸਰ ਨਹੀਂ ਦੱਸਣਾ ਪਲੀਜ਼, ਆਂਸਰ ਨਹੀਂ ਦੱਸ ਸਕਦੇ ਹੁਣ ਪਲੀਜ਼। ਉਹ ਕੀ ਪੁੱਛਦੇ ਕੀ ਬੱਚੇ ਨਹੀਂ ਪੁੱਛ ਕੀ ਰਹੇ ਬੱਚੇ? ਉਹ
1: ਪੁੱਛ ਰਹੇ ਕਿ ਅਸੀਂ ਐਸੇ
0: ਲਿਖਣਾ ਅਮਰਪਾਲ ਵੀਰ ਜੀ ਅੰਡਰ 9-12 ਆਦਰ ਰਾਈਡਿੰਗ ਐਸੇ ਆ ਨੋ। ਉਹਨਾਂ ਨੂੰ ਇੱਕ ਵਾਰ ਦੱਸ ਦਿਓ ਨਾ ਬੱਚੇ ਵਿਚਾਰੇ ਨੂੰ, ਇਹਨੂੰ ਭੈਣ ਜੀ ਪੁੱਛ ਰਹੇ ਬਾਰ ਬਾਰ ਨਾ।
2: ਇਟਸ ਨੋ ਐਸੇ, ਓਕੇ? No, just finish the 28 questions, that's it. Just 28 questions. 28 questions. Nine to 12 years, no essay, only 28 questions. ਜਕਾਰਾ ਫੋਰ 9-12 ਇਅਰਸ ਯੂ ਵਿਲ ਸਟੋਪ ਰਾਈਟਿੰਗ ਐਂਡ ਪੁੱਟ ਯੂਅਰ ਪੈਨਸ ਡਾਊਨ ਸੇਵਾਦਾਰ ਵਿਲ ਕਮ ਟੂ ਯੂਰ ਸੀਟ

0: ਜੇ ਡਨ ਹੋ ਗਏ ਇੱਥੇ ਬੈਠੇ ਰਹੋ, ਆਉਣਗੇ ਲੈਣ ਲਈ, ਹੈਂਡ ਰੇਸ ਕਰੋ, ਦੇ ਵਿਲ ਕਮ, ਹੀ ਵਿਲ ਗੋ, ਹੀ ਵਿਲ ਕਮ ਵਨ ਬਾਈ ਵਨ, ਓਕੇ, ਮਲਾਰ ਸਿੰਘ ਵਿਲ ਕਮ, ਅੱਛਾ, ਦੋਸਤ ਹੂ ਹੈਵ ਫਿਨਿਸ਼ਡ ਦ ਪੇਪਰ, ਜਸਟ ਸਟੈਂਡ ਅਪ ਇਨ ਯੋਰ ਪਲੇਸ, ਜਸਟ ਸਟੈਂਡ ਅਪ, ਜਸਟ ਸਟੈਂਡ ਅਪ, ਵੀਰ ਜੀ ਜਾਓ, ਲੋ ਵੀਰ ਜੀ, ਕੁਐਸਚਨ ਪੇਪਰ ਦੇਖਣਾ ਹੈ, ਉਹ ਵੀ ਲੈਣਾ, ਤੇ ਨਾਲ ਪੇਪਰ ਲੈਣਾ, ਮੇਕ ਸ਼ੋਰ ਦਾ ਨੇਮ, ਈਮੇਲ, ਫੋਨ ਇਜ਼ ਰਾਈਟ, ਡਨ, ਟੇਕ ਇਟ ਫਰੋਮ ਦੈਮ, ਪਰ ਫਿਰ ਤੁਸੀਂ ਮਲਾਰ ਨੂੰ ਦੇਣੇ ਨੇ, ਓਕੇ, ਫਿਰ ਮਲਾਰ ਵਿਲ ਸਟੇਪਲ ਵਨ ਬਾਈ ਵਨ, ਜਸਟ ਵੇਟ ਦੇਅਰ, ਦੇ ਆਰ ਕਮਿੰਗ, ਜਸਟ ਸਟੈਂਡ ਇਨ ਯੋਰ ਪਲੇਸ, ਇਫ ਯੂ ਡਨ ਵਿਦ ਯੋਰ ਪੇਪਰਸ, ਤੁਹਾਡੇ ਨਾਲ ਬਹੁਤ, ਤੁਸੀਂ ਬੈਠੇ ਰਹੋ, ਤੁਸੀਂ ਨਹੀਂ ਉੱਠਣਾ, oh the PS5 is here, the iPhone is already here, once you finish the exam go down, have snacks and come back, we'll call you, we'll come down and call you once we're ready with the results, okay, no running, no pushing, ghar nahi jana, if you're not here when we announce the prize, we'll give the prize to somebody else, haan ji, those who have taken the clipboards from here, leave the clipboards on your seat, ਜਿਨ੍ਹਾਂ ਨੇ ਖਾਲਸਾ ਸਕੂਲ ਦੇ ਕਲਿੱਪ ਬੋਰਡ ਲਏ ਨੇ ਉਹ ਵੀਰ ਜੀ ਨੂੰ ਦੇ ਸਕਦੇ ਨੇ ਕਲਿੱਪ ਬੋਰਡ ਟੇਬਲ 'ਤੇ ਜਾ ਕੇ, ਆਫਟਰ ਯੂਅਰ ਪੇਪਰ ਇਜ਼ ਟੇਕਨ, ਓਕੇ, ਨਹੀਂ ਵੀਰ ਜੀ, ਉਹ ਵੀਰ ਜੀ ਲੈ ਰਹੇ, ਉਹਨਾਂ ਨੂੰ ਲੈਣ ਦਿਓ, ਹੀ ਆਥੋਰਾਈਜ਼ਡ ਟੂ ਟੇਕ ਇਟ, ਯੂ ਜਸਟ ਹੈਲਪ, ਤੋ ਮੇਕ ਸ਼ੋਰ ਕਰੋ ਕਿ ਈਮੇਲ ਵਗੈਰਾ ਸਭ ਲਿਖੀ, ਨਾਲ ਹੈਲਪ ਕਰੋ ਨਾ, okay, 9 to 12, 4 minutes, 23 seconds left. ਹਾਂਜੀ, ਤੁਹਾਡਾ ਹੋ ਗਿਆ? Yes is A, no is B. The yes no questions, the yes is A, no is B.
1: ਲੈਵਲ ਡਿਪੈਂਡ ਹੈ ਉਹਨਾਂ ਸਟ੍ਰਗਲ ਡਿਪੈਂਡ ਹੈ

Nee, ek doen dit vir dan. Ek kom back op. Op. Alaa. Kom aan.

chair, that is this other chair, chair. In the chair. ਹੁਣ ਬੀਜੀ ਤੁਸੀਂ ਉੱਧਰ ਜਾਣਾ ਹੈ ਨਾ ਮੇਰਾ ਬੱਚਾ ਬਹੁਤ ਖਰਾਬ ਪਿਆ ਉਹਦੇ ਬੀ ਕੇਅਰਫੁਲ ਹਾਂਜੀ ਡੈਡੀ ਦੇ ਨਾਮ ਕਿਉਂ ਡਾਂਸ ਨਾ ਜੀ ਬਣਾ ਬੀ ਨੈਕਸਟ ਅਦਰ ਵਨ ਪਰਫੈਕਟ ਪਰਫੈਕਟ

0: ഇരിക്കുന്ന പതിവ്. ലേഡി എനിക്കാ പോവാത്ത ഹൈ ഫൈവ് ഫൈവ് സപ്പോർട്ട്സ് കരേനിയൻ ആ ആ അഡ്ജസ്റ്റ് ഇൻ ദേർ.
1: Yeah, I can. ਨਹੀਂ ਲਿਓ ਮੈਂ ਤੁਸੀਂ ਮੈਂ ਇੱਕ ਮਿੰਟ 'ਚ ਕਰ ਲੈਣਾ ਭਾਅ ਜੀ 30, 40, 50, 55, 60
2: ਓਕੇ ਹਾਂਜੀ
1: ਹਾਂਜੀ ਬੋਲੋ 20, 10, 8, 10, 8, 5, 0, 5, 0, 5 20, 10, 8, 10, 10, 5, 0, 2, 0, 5, 4.
2: Guys, you guys come for downstairs, please. Let us do the work here, please.
1: 4, 0, 4, 0, 0, 0, 0, 5.
2: 5 6 5 5 6 7 8 10 8 2 6 5. No one's gonna talk. Okay.
0: 0 2 0 0 5.
2: ਬੇਟਾ ਤੁਸੀਂ ਪੌੜੀ ਲਾ ਦੋਗੇ ਉਹਨਾਂ ਦਿਵਜੋਤ ਬਸ ਪੌੜੀ ਲੈ ਕੇ ਲਾ ਦੋ ਪੁੱਤਾ
0: ਤੁਹਾਡਾ
2: ਤਾਂ ਬੱਚਾ ਹੈ ਕੁਛ ਹੈ
0: ਅੱਛਾ
2: ਵਿਜੇ ਬਾਪ ਦਾ ਪਾਸਵਰਡ ਕੀ ਹੈਗਾ ਇੱਥੇ ਦਾ? ਵੀਜੀ ਪਾਸਵਰਡ ਕੀ ਤੁਹਾਡਾ ਇੱਥੇ ਦਾ? ਇੱਥੇ ਦਾ ਵਾਈਫਾਈ ਦਾ
0: ਸੁਮਿਤ ਪਾਲ ਨੂੰ ਪਤਾ ਹੋਣਾ
2: ਕਿਉਂਕਿ
0: ਕੱਲ ਵਾਈਫਾਈ ਦਾ ਪਾਸਵਰਡ ਦੱਸ ਬੇਟਾ
2: ਆਪਣਾ ਕੱਢ ਲਓ ਵਧੀਆ ਰਹੇਗਾ
0: ਵਾਈਫਾਈ
2: ਦਾ ਪਾਸਵਰਡ ਨਾ ਆਈ ਡੋਨਟ ਨੀਡ ਇਟ ਦੱਸ ਫਾਈਨ ਦੇ ਦੇ ਵੀ ਸਕਦਾ ਹੈ
0: ਬੇਟਾ ਦੇ ਦੇ
2: ਜਿੱਦੇ ਲਾਣੇ ਕੀ ਬਾਤ ਹੈ ਜਿੱਦੇ ਮੇਰਾ ਵਾਈਫਾਈ ਕਿੱਥੇ ਹੈ
0: ਹਾਂਜੀ ਚਲੋ 10
2: ਮੇਰਾ ਤੁਸੀਂ ਥੱਲੇ ਜਾ ਸਕਦੇ ਪੁੱਤਰ
0: 15
2: ਪੰਜ
1: ਲੈ ਹੁਣ ਠੀਕ ਹੈ ਹਾਂਜੀ ਬਸ ਸਿਕਸ ਫਿਰ ਸਿਕਸਟੀਨ ਹਾਂਜੀ ਏਟ ਟੈਨ ਓਕੇ ਫਿਫਟੀਨ ਫਾਈਵ ਥ੍ਰੀ ਫਾਈਵ ਹਾਂਜੀ ਫਾਈਵ
0: ਕੀ ਪਤਾ ਹੈ

0: जाएगी ना।
1: हाँ जी।

higher.

ਪਤਾ ਕਰਾਂਗੇ ਜੇ ਬੱਚਾ ਜੀਵਨ ਹੈ ਨਾ ਆਇਆ।

0: ਸਰਟੀਫਿਕੇਟ ਉੱਪਰ ਬੈਠ ਕੇ ਕਰ ਲਓ।
1: ਧਿਆਨ ਨਾ ਪਾਈਓ। ਹਾਂਜੀ।

0: ਅੱਗੇ ਹੋ ਗਏ ਜੀ
1: ਮੈਡਲ ਕਿੰਨੇ ਪਏ ਦੇਖੋਗੇ ਮੈਂ 20 ਜਾਂ 30 ਹੋਣੇ ਮੈਨੂੰ ਲੱਗਦਾ

ਉਹਦੇ ਲੈਣਾ।

ਸਾਡੇ ਕੋਲ ਬਾਲ ਕਰ

0: ਮੈਨੂੰ ਪਸੰਦ ਨਹੀਂ ਉੱਥੇ ਖੜੂਗੀ ਪਾਪੜਾ ਵਾ ਤੇ ਬਸ ਵਧੀਆ ਤੁਸੀਂ ਸੁਣਾਓ ਕਿੱਦਾਂ ਫੈਮਿਲੀ ਬੱਚੇ ਆਏ ਕਿ ਨਹੀਂ ਕਿੱਥੇ ਲੈ ਦੇ ਹੋਣਾ ਤੁਹਾਨੂੰ ਪਤਾ ਨਹੀਂ ਸੀ ਇਦਾਂ ਕੋਲਾਈਡ ਹੋ ਜਾਂਦਾ
1: ਤੇ ਉਹ ਮੈਂ ਇਹਨਾਂ ਨੂੰ ਉਦੋਂ ਹੀ ਦੱਸਦਾ ਮੈਂ ਕਿਹਾ ਇਸ ਵਾਰੀ ਸਾਡੇ ਇਵੈਂਟਸ ਆ ਦੋ ਤਿੰਨ ਦਿਨਾਂ ਚ ਇੰਨੇ ਆ
0: ਭਾਈ ਬੱਚੇ ਆਏ ਹਾਂ ਬੱਚੇ ਘੱਟ ਸੀ
2: ਬੜੇ ਖੁਸ਼ੀ ਆ ਰਹੀ ਆ ਹੁਣ ਇਵੈਂਟ ਲੱਗੇ ਨਾ ਬਹੁਤ ਜ਼ਿਆਦਾ
0: ਕੁਝ ਖਾ ਲਓ ਆ ਲਓ
1: ਨਹੀਂ ਨਹੀਂ ਮੈਂ ਕਿਸੇ ਏਅਰਪੋਰਟ ਤੋਂ ਪਿਕ ਕਰਨਾ ਵੀ
0: ਅੱਛਾ ਤੇ ਨਹੀਂ
1: ਮੈਂ ਵੀ ਬਸ ਤੋਂ ਉਹਨਾਂ ਨੂੰ ਕਿਹਾ ਸੀ ਵੀ ਮੇਰੀ ਵੇਟ ਕਰਿਓ ਟਾਈਮ ਹੈ 7:15 ਤੱਕ ਤੇ ਚਲੋ ਆਪਾਂ ਮਿਲਦੇ ਹਾਂ ਕੋਈ ਮੈਂ ਤੁਹਾਨੂੰ ਦੁਬਾਰਾ ਫੋਨ ਕਰਾਂਗਾ ਮੈਨੂੰ ਮੇਰੇ ਕੋਲ ਦੇ ਤੇ 25 ਦਾ ਆਟੋ ਦਾ ਇੱਧਰ ਦੇ ਸ਼ਕਤੀ ਵਾਲੇ ਗੁਰਦੁਆਰਾ ਸਾਹਿਬ ਉਹ ਵੀ ਵਿੱਚ ਜਾਵਾਂਗਾ
2: Thank you. ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸੋ ਐਵਰੀਬਡੀ ਇਜ਼ ਹੇਅਰ, ਸਮ ਪੀਪਲ ਆਰ ਸਟਿਲ ਈਟਿੰਗ ਲੰਗਰ, ਬਟ ਵੀ ਗੋਇੰਗ ਟੂ ਸਟਾਰਟ ਇਨ 2 ਮਿੰਟਸ। ਓਕੇ, ਸਾਰੇ ਬੋਲੋ ਵਾਹਿਗੁਰੂ। ਸੋ ਡਿਡ ਯੂ ਇੰਜੋਏ ਦਾ ਕ੍ਰੈਸ਼ ਕੋਰਸ? ਹਾਊ ਮਨੀ ਆਫ ਯੂ ਹੈਵ ਕਮ ਫਸਟ ਟਾਈਮ? ਵੈਰੀ ਗੁੱਡ, ਲੋਟ ਆਫ ਦੈਮ। ਸਾਰੇ ਬੋਲੋ ਵਾਹਿਗੁਰੂ। ਸੋ ਨੈਕਸਟ ਟਾਈਮ ਅਗਰ ਗੁਰੂ ਨੇ ਕਿਰਪਾ ਕੀਤੀ ਸੀ ਆਵਾਂਗੇ, ਵਿਲ ਕਵਰ ਦ ਨੈਕਸਟ 5 ਗੁਰੂਸ, ਇੰਕਲੂਡਿੰਗ ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ। ਕਿਹੜੇ 5 ਗੁਰੂ ਨੇ ਅੱਗੇ? ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਜੀ ਐਂਡ ਗੁਰੂ ਗੋਬਿੰਦ ਸਿੰਘ ਜੀ। ਵਿਲ ਕਵਰ ਆਲ ਦ 5 ਗੁਰੂਸ ਨੈਕਸਟ ਟਾਈਮ। ਓਕੇ, ਸਾਰੇ ਬੋਲੋ ਵਾਹਿਗੁਰੂ। ਬਟ ਟਿਲ ਦੈਨ ਯੂ ਨੀਡ ਟੂ ਪ੍ਰੈਕਟਿਸ ਵਟ ਦ ਫਸਟ 5 ਗੁਰੂਸ ਟੋਟ ਅਸ। ਨਾਮ ਜਪੋ, ਰਿਪੀਟ ਵਿਦ ਮੀ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਹੁਕਮ ਮੰਨਣਾ, ਸੇਵਾ ਕਰਨੀ, ਨਿਮਰਤਾ ਰੱਖਣੀ, ਵਿਚ ਮੀਨਸ ਬੀਇੰਗ ਹੰਬਲ। ਸਾਰੇ ਬੋਲੋ ਵਾਹਿਗੁਰੂ। ਐਂਡ ਤੇਰਾ ਕੀਆ ਮਿੱਠਾ ਲਾਗੇ। ਕਿੱਦਾਂ ਤੇਰਾ ਕੀਆ ਮਿੱਠਾ ਲਾਗੇ? ਕਿੱਦਾਂ ਦੱਸਿਆ ਸੀ ਗੁਰੂ ਸਾਹਿਬ ਨੇ ਕਿ ਈਵਨ ਇਫ ਯੂ ਗੈਟ ਇਨ ਸੋ ਮਚ ਟਰਬਲ ਦੈਟ ਸੰਬਡੀ ਮੇਕਸ ਯੂ ਸਿਟ ਔਨ ਏ ਹੋਟ ਆਇਰਨ ਪਲੇਟ, ਈਵਨ ਦੈਨ ਯੂ ਸ਼ੁੱਡ ਸੇ ਗੁਰੂ ਜੀ ਬਹੁਤ ਵਧੀਆ ਹੋਇਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਫੋਰ ਗਿਵਿੰਗ ਮੀ ਦਿਸ ਪੇਨ, ਬਿਕੋਜ਼ ਦਿਸ ਪੇਨ ਇਜ਼ ਗੋਨਾ ਮੇਕ ਮੀ ਅ ਸੁਪਰ ਹੀਰੋ। ਕਿੱਦਾਂ ਬੋਲਦੇ ਆਪਾਂ? ਤੇਰਾ ਕੀਆ ਮਿੱਠਾ ਲਾਗੇ,

So who wants to win the prize today? Who wants to win the naam but not the prize? Who wants somebody else to win the prize? Who will win the prize and share the prize with their best friend? Who will win the prize and give their whole prize to the next friend? Very good. We're seeing a lot of changes. Sare bolo Waheguru. Waheguru. You know, if you take this PS5, it will work for 2 years. After 2 years, it's a piece of junk. If you take this iPhone, after 2-3 years, it's a piece of junk. But what you have learned here, it's going to become a jewel in your mind all your life. Guru Nanak Dev Ji writes in Japji Sahib, Man mein ratan jawahar manik jek gur ki sikh suni. What we did the last 2-3 days is that we tried to learn the jewels of Gurbani. Even if one jewel, a part of a jewel, a small part of a jewel sticks in our mind, even if one thing that you learned that stuck in your mind, that's going to make you a superhero, because Gurbani says, Kinka ek jis jeev saave, taki mahima gani naave. One jewel. You know, there was one such. Sare bolo Waheguru. In the history, una da vc crash course lagane ha, Maharaja Ranjit Singh. ਉਹਨਾਂ ਦੇ ਮਾਈਂਡ ਵਿੱਚ ਇੱਕ ਜਵੈਲ ਸਟੱਕ ਹੋ ਗਿਆ ਸੀ, ਇੱਕ ਜਵੈਲ। ਜਦੋਂ ਛੋਟੇ ਸੀ ਉਹਨਾਂ ਦੀ ਇੱਕ ਅੱਖ ਖਰਾਬ ਸੀ ਅਤੇ ਉਹਨਾਂ ਨੂੰ ਕਿਸੇ ਨੇ ਦੱਸਿਆ ਸੀ, ਗੁਰਬਾਣੀ 'ਚ ਗੁਰੂ ਸਾਹਿਬ ਨੇ ਦੱਸਿਆ, ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ। ਸਾਰੇ ਬੋਲੋ ਮੇਰੇ ਨਾਲ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, which means see everyone with one eye. ਤੇ ਉਹਨਾਂ ਨੇ ਇਸ ਗੱਲ ਨੂੰ ਦਿਲ ਤੇ ਲਗਾ ਲਿਆ, ਕਿਉਂਕਿ ਉਹਨਾਂ ਦੀ ਵੈਸੇ ਇੱਕ ਅੱਖ ਖਰਾਬ ਸੀ। ਸਾਰੇ ਬੋਲੋ ਵਾਹਿਗੁਰੂ। ਤੇ ਉਹਨਾਂ ਨੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ ਸ਼ੁਰੂ ਕਰਤਾ। ਉਸ ਕਰਕੇ ਹਿੰਦੂ ਕੀ ਮੁਸਲਮਾਨ ਕੀ ਸਾਰੇ ਉਹਨਾਂ ਦੇ ਫੈਨਸ ਬਣ ਗਏ, ਐਂਡ ਹੀ ਬਿਕੇਮ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ। ਤੋ ਐਵੇਂ ਨਹੀਂ ਲਿਖਿਆ, ਕਿੰਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਸੋ ਇਫ ਯੂ ਲਰਨ ਈਵਨ ਵਨ ਜਵੈਲ ਫਰੋਮ ਗੁਰਬਾਣੀ, so how many of us learned something, at least one thing in the last 3 days? Raise your hands. Very good. Whatever you learned tonight, go home, go to the washroom, look in the mirror and tell yourself that this is what I learned and this is how I'm going to keep my guru close to my heart all the time. But what about what I learned from the five gurus? Tell yourself, and from tomorrow on you will be a new person and you will be all set to become somebody great. You will be all set to win this world, because Guruji said, kehnde ne aayi panthi sagal jamati man jeetai jag jeet. It's all about winning, but without competition. A person who wants to win, he never wins. Aurangzeb wanted to win, but he is no more, his family is no more. Nobody remembers them. Nobody respects them. Sare bolo Waheguru. How you win is by winning your own mind. Like Guru Tegh Bahadur Ji, who sacrificed his life for others, but still people remember him today. Sare bolo Waheguru. Like Guru Arjan Dev Ji, who was put on a hot iron plate, not just for not listening to Chandu. There were many other things. Guru Tegh Bahadur Ji wrote in his Bani many things people did not like. He wrote, Karam Taram Pakhand Jo Disai Tin Jam Jagati Lutai, which means all the ostentatious things we do, all the big toll nagadas, diwe, lamp asi jagane, jo bahar diyan cheezan karde haan asi Guru Sahib nu khush karan layi, kehnde ne is sare kam kise kam de nahi. ਗੁਰਬਾਣੀ 'ਚ ਗੁਰੂ ਸਾਹਿਬ ਕਹਿੰਦੇ ਨੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਮੈਂ ਦੀਜੇ ਬੁੱਧ ਵਿਵੇਕਾ। ਗੁਰੂ ਸਾਹਿਬ ਸੇਸ ਇਨ ਦੈਟ ਸ਼ਬਦ ਦੈਟ ਪੀਪਲ ਹੂ ਡੂ ਦਿਸ ਟਾਈਪ ਆਫ ਪੂਜਾ, ਕੁਛ ਨਹੀਂ ਮਿਲਣਾ। ਸੋ ਵੈਨ ਗੁਰੂ ਜੀ ਸੈਡ ਆਲ ਦੀਸ ਥਿੰਗਸ, ਇਟ ਹਰਟ ਦ ਅਦਰ ਕਮਿਊਨਿਟੀਜ਼, ਇਟ ਵਾਜ਼ ਨੋਟ ਅਗੇਂਸਟ ਐਨੀ ਰਿਲੀਜਨ। ਆਈ ਵਾਂਟ ਟੂ ਬੀ ਵੈਰੀ ਕਲੀਅਰ, ਇਫ ਟੂਡੇ ਗੁਰੂ ਅਰਜਨ ਦੇਵ ਜੀ ਵਿਲ ਸੇ, Guru Arjan Dev Ji is saying this for us also. Aaj sade apne sikh sikhi de nate bari dikhawa bahut karde ne. Sare bolo Waheguru. Sare bolo Waheguru.
ਗੁਰੂ ਜੀ ਨਾ ਹੀ ਹਿੰਦੂਇਜ਼ਮ ਦੇ ਖਿਲਾਫ ਸੀ, ਨਾ ਹੀ ਇਸਲਾਮ ਦੇ ਖਿਲਾਫ ਸੀ, ਨਾ ਹੀ ਕਿਸੇ ਦੇ ਖਿਲਾਫ ਸੀ। ਉਹ ਕਹਿੰਦੇ ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਘ ਹਮਕੋ ਬਨਾਈ। ਬਟ ਹੀ ਵਾਸ ਅਗੇਂਸਟ ਦ ਪੀਪਲ ਹੂ ਕਮਰਸ਼ਲਾਈਜ਼ ਰਿਲੀਜਨ ਟੂ ਗੈਟ ਮਨੀ ਆਊਟ ਆਫ ਇਟ ਪੀਪਲ ਬਾਈ ਐਕਸਪਲੋਇਟਿੰਗ ਪੀਪਲ। ਸਾਰੇ ਬੋਲੋ ਵਾਹਿਗੁਰੂ। ਔਰ ਅੱਜ ਵੀ ਬੜੇ ਲੋਕ ਨੇ ਜੋ ਧਰਮ ਦੇ ਨਾਮ ਤੇ, ਇਨ ਦ ਨੇਮ ਆਫ ਰਿਲੀਜਨ ਐਂਡ ਫੇਥ, ਦੇ ਵਾਂਟ ਟੂ ਫਸਟ ਇੰਪ੍ਰੈਸ ਅਸ, ਇੰਪ੍ਰੈਸ ਔਨ ਅਵਰ ਕਿਡਸ, ਦੈਨ ਮੇਕ ਦੈਮ ਇਨ ਟੂ ਅ ਪਰਟੀਕੁਲਰ ਸੈਕਟ, ਐਂਡ ਦੇ ਵਾਂਟ ਟੂ ਡਿਵਾਈਡ ਅਵਰ ਕਮਿਊਨਿਟੀ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਕਿਸੇ ਕੋਲੋਂ ਵੀ ਸਿੱਖੋ, ਜਿੱਥੇ ਮਰਜ਼ੀ ਜਾਓ, ਪਰ ਨੈਵਰ ਐਗਰੀ ਟੂ ਦ ਫੈਕਟ ਦੈਟ ਯੂ ਬਿਲੋਂਗ ਟੂ ਅ ਪਰਟੀਕੁਲਰ ਸੈਕਟ ਇਨ ਸਿੱਖਇਜ਼ਮ। ਸਿੱਖਇਜ਼ਮ ਵਿੱਚ ਆਲਰੇਡੀ ਵੀ ਆਰ 0.2% ਆਫ ਦ ਪਾਪੂਲੇਸ਼ਨ, ਐਂਡ ਡਿਵਾਈਡਿੰਗ ਅਸ ਇਜ਼ ਲਾਈਕ ਡਿਵਾਈਡਿੰਗ ਲਾਇਨਸ ਇਨ ਟੂ ਡਿਫਰੈਂਟ ਗਰੁੱਪਸ। ਵੀ ਹੈਵ ਟੂ ਰਿਮੇਨ ਇਨ ਵਨ ਗਰੁੱਪ, ਵਨ ਪੰਥ, ਐਂਡ ਦੈਟ ਪੰਥ ਇਜ਼ ਅੰਡਰ ਦ ਲੀਡਰਸ਼ਿਪ ਆਫ ਧੰਨ ਗੁਰੂ ਗੋਬਿੰਦ ਸਿੰਘ ਜੀ। ਸਾਰੇ ਬੋਲੋ ਧੰਨ ਗੁਰੂ ਗੋਬਿੰਦ ਸਿੰਘ ਜੀ। ਯੂ ਕੈਨ ਵਰਕ ਇਨ ਡਿਫਰੈਂਟ ਜਥਾਸ, ਬਟ ਵਿਦ ਹਾਰਮੋਨੀ। ਆਲ ਦ ਜਥਾਸ ਹੈਵ ਟੂ ਵਰਕ ਇਨ ਹਾਰਮੋਨੀ ਅੰਡਰ ਦ ਬੈਨਰ ਆਫ ਗੁਰੂ ਗੋਬਿੰਦ ਸਿੰਘ ਜੀ। ਸਾਰੇ ਬੋਲੋ ਧੰਨ ਗੁਰੂ ਗੋਬਿੰਦ ਸਿੰਘ ਜੀ। ਬਟ ਵੈਨ ਯੂ ਸੀ ਸੰਬਡੀ ਸੈਪਰੇਟਿੰਗ ਯੂ, ਦੈਟ ਇਫ ਯੂ ਆਰ ਕਮਿੰਗ ਟੂ ਦਿਸ ਜਥਾ, ਯੂ ਕੈਨ ਗੋ ਟੂ ਦੈਟ ਜਥਾ, ਯੂ ਟੂ ਮੈਰੀ ਵਿਦ ਇਨ ਦਿਸ ਜਥਾ ਓਨਲੀ, ਦੈਟਸ ਕਲਟਿਜ਼ਮ, ਦੈਟਸ ਨੋਟ ਸਿੱਖਇਜ਼ਮ। ਸਾਰੇ ਬੋਲੋ ਵਾਹਿਗੁਰੂ। Be aware of that, because Guru Nanak Dev Ji never did that. Sare bolo Wahiguru. Guru Gobind Singh Ji never did that. Sare bolo Wahiguru. Sare bolo Wahiguru. Gurbani kandi sabko meet hum apan kina. Everybody is my friend. When we do matha take, we do ardas. Any jatha it is, the ardas end which ki kandi ne Nanak naam chardi kala. Why don't you say tere paane mere jathe da pala, sikh da pala? Nahi. Sari dunia da pala. So you should be proud. This is not a religion, this is a panth. And this panth is made for the betterment of the whole society. That's why when Guru Gobind Singh Ji created Khalsa, he never said Khalsa, the army of Sikhs. But I don't know why today's youth think that we are the army of Sikhs. Are we army of Sikhs? Whose army are we? Army of God, Akal Purakh Ki Fauj. Akal Purakh de under kaun aanda hai? ਸਾਰੇ, ਕੋਈ ਨਹੀਂ ਜੋ ਉੱਥੇ ਨਹੀਂ ਹੈਗਾ ਜੋ ਵਾਹਿਗੁਰੂ ਦੇ ਅੰਡਰ ਨਹੀਂ ਆਉਂਦਾ। ਸੋ ਹਾਊ ਡੂ ਵੀ ਮੇਕ ਅਵਰ ਸੈਲਸ ਇਨ ਟੂ ਅ ਗਰੁੱਪ, ਬਿਕੋਜ ਵੀ ਆਰ ਟ੍ਰੇਨ ਟੂ ਥਿੰਕ ਇਨ ਗਰੁੱਪਸ। ਆਹ ਮੇਰੀ ਜਾਤ ਹੈ, ਆਹ ਮੇਰਾ ਗੁਰਦੁਆਰਾ ਹੈ, ਆਹ ਮੇਰਾ ਸ਼ਹਿਰ ਹੈ। ਵੀ ਆਰ ਟ੍ਰੇਨਡ, ਵੀ ਆਰ ਕੰਡੀਸ਼ਨ ਟੂ ਥਿੰਕ ਇਨ ਦੈਟ ਵੇ, ਐਂਡ ਗੁਰੂ ਨਾਨਕ ਦੇਵ ਜੀ ਬ੍ਰੋਕ ਦੈਟ ਕੰਡੀਸ਼ਨ ਬਾਏ ਨੋਟ ਵੇਅਰਿੰਗ ਦ ਜਨੇਊ, ਐਂਡ ਦੈਟਸ ਵੇਅਰ ਦ ਪ੍ਰੋਸੈਸ ਸਟਾਰਟਡ। ਬਟ ਦੋਜ਼ ਪੀਪਲ ਹੂ ਵਾਂਟ ਟੂ ਕੰਟਰੋਲ ਦ ਵਰਲਡ, ਦੇ ਵਾਂਟ ਟੂ ਡਿਵਾਈਡ ਅਸ ਐਂਡ ਕੌਂਕਰ ਅਸ। ਸਾਰੇ ਬੋਲੋ ਵਾਹਿਗੁਰੂ। ਇਸੇ ਕਰਕੇ ਬੜਾ ਇੰਪੋਰਟੈਂਟ ਹੈ, ਦਸਾਂ ਗੁਰੂ ਸਾਹਿਬਾਨ ਨੇ 10 ਜਾਮੇ ਲੈ ਕੇ ਇਹੀ ਗੱਲ ਸਮਝਾਈ ਕਿ ਅਸੀਂ ਸਾਰੇ ਇੱਕ ਹਾਂ। ਸਾਰੇ ਬੋਲੋ ਵਾਹਿਗੁਰੂ। ਵਾਹਿਗੁਰੂ। ਨੈਵਰ ਜੱਜ ਅ ਪਰਸਨ ਬਾਏ ਇਸ ਕਲਰ, ਬਾਏ ਇਸ ਰੇਸ, ਬਾਏ ਇਸ ਕਾਸਟ, ਬਿਕੋਜ਼ ਅਕੋਰਡਿੰਗ ਟੂ ਅ ਸਿੱਖ ਇਟ ਡਜ਼ਨਟ ਐਗਜ਼ਿਸਟ। ਅਕੋਰਡਿੰਗ ਟੂ ਦ ਸਿੱਖ, ਐਵਰੀ ਪਰਸਨ ਇਜ਼ ਅ ਰਿਫਲੈਕਸ਼ਨ ਆਫ ਆਲ ਮਾਈਟੀ ਵਾਹਿਗੁਰੂ। ਦੈਟਸ ਵਾਈ ਵੈਨ ਵੀ ਮੀਟ ਈਚ ਅਦਰ ਵੀ ਸੇ ਵਾਹਿਗੁਰੂ ਜੀ ਕਾ ਖਾਲਸਾ। You have to see the Vaheguru in each other. You have to see the Vaheguru in each other. Sare bolo Vaheguru. So, Guru Sahib kripa karan, sanu sare nu kuch sikhan nu mile, roj sikhiye. And as I discussed, when you next week you come to the Gurdwara, I want to hear back from some feedback. Bring your phones, bring it with the app igurbani.org. When Paiji is singing the Shabad, make sure no word of the Shabad spills out of your mind. Do the meaning, go home, make notes. This is what I learned today from Guru Granth Sahib Ji. How lucky you would be. Won't you be lucky if you go and get to sit with Guru Gobind Singh Ji and talk to him? Won't you be lucky? So you can talk to Guru Gobind Singh Ji anytime when Kirtan is happening. Come here, sit for one Shabad. I don't say sit for the whole program. Sit for one Shabad, sit for 2 minutes. Whatever Shabad is going, write it down. Go and talk to the Gursikhs around, because the meaning ki hai and how I can apply in my life. Do that once a week. I promise you, your life will change. Sare bolo Vaheguru. That's kande unnu kande ne hukam manana. Jo kya hai, oh manana. Sare bolo Vaheguru. Vaheguru. So Binder Bhanji, apa ready hai ji? Ready, sevadar kede kede aa rahe ne prize dene layi? Prize dene layi kede kede sevadar aa rahe ne? ਸਰਦਾਰ ਈਸ਼ਵਰ ਸਿੰਘ ਜੀ, ਸੇਵਾਦਾਰਾਂ ਨੂੰ ਬੁਲਾ ਲਓ ਜਿਹਨਾਂ ਨੇ ਪ੍ਰਾਈਜ਼ ਵੰਡਣੇ ਨੇ, ਹੈ ਨਾ। ਸੋ ਬਾਬਾ ਜੀ ਦਾ ਪ੍ਰਕਾਸ਼ ਨਹੀਂ ਹੈਗਾ, ਬਟ ਸਟਿਲ ਸਤਿਕਾਰ ਦੇ ਨਾਲ ਬੈਠਣਾ ਆਪਾਂ ਸਾਰਿਆਂ ਨੇ। ਸਾਰੇ ਬੋਲੋ ਵਾਹਿਗੁਰੂ।
Vaheguru. So we have done the marks. Malhar Singh is going to help me for that. Malhar Singh, apan nu thodi jagah banani pani hai. Idhar kar liya? Nidda kar liya. Sare bolo Vaheguru. Can you sing the Shabad for me?

0: ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ ਸੋ ਵੀ ਗੋਨਾ ਸਟਾਰਟ ਇਨ ਥ੍ਰੀ ਗਰੁੱਪਸ ਵੀ ਗੋਟ ਥ੍ਰੀ ਗਰੁੱਪਸ ਵਿਚ ਗਿਵ ਦ ਐਗਜ਼ਾਮ ਪੇਰੈਂਟਸ ਨੂੰ ਦੱਸਦੀ ਹੈ ਇੱਕ 9 ਤੋਂ 12 ਸਾਲ ਦਾ ਗਰੁੱਪ ਸੀਗਾ ਦੂਜਾ ਗਰੁੱਪ ਸੀ 13 ਐਂਡ ਅਬਵ ਪਰ 13 ਟੂ 16 ਦਾ ਪੇਪਰ ਅਲੱਗ ਸੀ 17 ਐਂਡ ਅਬਵ ਦਾ ਪੇਪਰ ਅਲੱਗ ਸੀ ਦੋ ਬੱਚਿਆਂ ਨੇ 17 ਐਂਡ ਅਬਵ ਦਾ ਪੇਪਰ ਦਿੱਤਾ ਬਟ ਉਹ ਇੱਕੋ ਗਰੁੱਪ ਦਾ ਪ੍ਰਾਈਜ਼ ਆ ਉਹਦਾ ਉਹਦੇ 'ਚ ਆਈਫੋਨ ਆ ਜਾਂਦਾ 9 ਟੂ 12 ਵਿੱਚ PS5 ਵਗੈਰਾ ਹੈਗਾ ਸੀ ਸਾਰੇ ਬੋਲੋ ਵਾਹਿਗੁਰੂ ਅੰਡਰ 9 ਦੇ ਜਿਹੜੇ ਓਰਲ ਐਗਜ਼ਾਮਸ ਲਏ ਨੇ ਭੈਣ ਜੀ ਨੇ ਉਹਦੇ ਪੇਪਰ ਮੈਨੂੰ ਉਹ ਮਿਲਣ ਲੱਗੇ ਨੇ ਸੋ ਹਰੇਕ ਗਰੁੱਪ ਵਿੱਚ ਵੀ ਗੈਟ ਅ ਗ੍ਰੈਂਡ ਵਿਨਰ ਐਂਡ ਸਮ ਰਨਰ ਅਪਸ ਐਂਡ ਸਮ ਓਨਰਸ ਮੈਡਲਸ ਠੀਕ ਹੈ ਜੀ ਸਾਰੇ ਬੋਲੋ ਜੀ ਵਾਹਿਗੁਰੂ ਸੋ ਵੈਨ ਯੂ ਵੀ ਅਨਾਊਂਸ ਯੂਰ ਨੇਮ ਯੂ ਵਿਲ ਕਮ ਹੈ ਨਾ ਯੂ ਵਿਲ ਕਮ ਸਤਿਕਾਰ ਦੇ ਨਾਲ ਬਾਬਾ ਜੀ ਨਹੀਂ ਨੇ ਬਟ ਵੀ ਵਿਲ ਇਮੈਜਿਨ ਬਾਬਾ ਜੀ ਇੱਥੇ ਨੇ ਮੱਥਾ ਟੇਕ ਕੇ ਤੁਸੀਂ ਉੱਥੇ ਜਾ ਕੇ ਪ੍ਰਾਈਜ਼ ਲਓਗੇ ਸਾਰੇ ਬੋਲੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੋ ਵੈਨ ਵੀ ਆਰ ਟਾਕਿੰਗ ਯੂ ਟੂ ਸਿੰਗ ਦਾ ਸ਼ਬਦ ਹੋ ਰੈ ਨਾ ਸਕਾ ਸੋ ਮਲਾਰ ਸਿੰਘ ਵਿਲ ਅਨਾਊਂਸ ਦ ਅੰਡਰ 9 ਈਅਰਸ ਜਿਹੜੇ 9 ਬੱਚੇ ਨੇ ਉਹਨਾਂ ਦੇ ਕੌਨਸੋਲੇਸ਼ਨ ਟਰੋਫੀਸ ਓਕੇ ਜਿਹੜੇ ਟੌਪ ਵਿੱਚ ਨਹੀਂ ਆਏ ਉਹ ਪਰ ਦੇ ਡਿਡ ਵੈਲ ਆਲ ਦ ਕਿਡਸ ਸੋ ਉਹਨਾਂ ਬੱਚਿਆਂ ਦੇ ਅਨਾਊਂਸ ਕਰਨਗੇ ਵਿਲ ਅਨਾਊਂਸ ਦ ਨੇਮ ਐਂਡ ਦ ਨੇਮ ਐਂਡ ਵਿਲ ਏਜ ਚਲੋ ਅਨਾਊਂਸ ਕਰਨ ਦੀ ਲੋੜ ਨਹੀਂ ਕਰਦੇ ਹੁਣ ਏਜ ਵੀ ਨੇਮ ਏਜ ਐਂਡ ਲਾਸਟ 4 ਡਿਜਿਟਸ ਆਫ ਯੋਰ ਫੋਨ ਨੰਬਰ ਸੋ ਵੈਨ ਹੀ ਅਨਾਊਂਸਿਸ ਦ ਨੇਮਸ ਹੀ ਵਿਲ ਅਨਾਊਂਸ 5 ਨੇਮਸ ਐਟ ਅ ਟਾਈਮ ਯੂ ਕਮ ਮੱਥਾ ਟੇਕ ਕੇ ਤੁਸੀਂ ਇੱਥੇ ਆ ਕੇ ਆਪਣਾ ਪ੍ਰਾਈਜ਼ ਲੈਣਾ ਹੈ ਬਿੰਦਰ ਕੌਰ ਭੈਣ ਜੀ ਆਪ ਮੈਡਲਸ ਉੱਥੇ ਲੈ ਜਾਓ ਉਹਨਾਂ ਕੋਲ ਚੁੱਕ ਕੇ ਹੈ ਨਾ ਇੱਧਰੋਂ ਦੀ ਜਗ੍ਹਾ ਖਾਲੀ ਕਰਨੀ ਪੈਣੀ ਬੱਚਿਆਂ ਨੇ ਆ ਕੇ ਮੱਥਾ ਟੇਕ ਆਉਣਾ ਨਾ ਇੱਧਰੋਂ ਹਾਂ ਉੱਧਰ ਚਲੇ ਜਾਓ ਮੱਥਾ ਟੇਕਣਾ ਚਲੋ ਕਿਉਂਕਿ ਤਖਤ ਹੈਗਾ ਫਿਰ ਉਹ ਰਿਸਪੈਕਟ ਹੈ ਨਾ ਭੈਣ ਜੀ ਪਰ ਮੇਰਾ ਲੈਪਟਾਪ ਉੱਥੇ ਲੈ ਗਏ ਤੁਸੀਂ ਕੀ ਕਰ ਰਹੇ ਹੋ ਮੈਂ ਅਨਾਊਂਸ ਕਿੱਦਾਂ ਕਰਾਂਗਾ
1: ਉੱਥੇ ਖੜੇ ਹੋ ਹਾਂ ਹਾਂਜੀ ਹਾਂਜੀ ਟਰੋਫੀਸ ਲੈ ਕੇ ਤੁਸੀਂ ਇੱਥੇ ਖੜੇ ਹੋ ਜਾਓ ਅੱਲਾ ਨੂੰ ਚੁੱਕ ਲਓ ਸਾਰੀ ਨੀਅਰ ਓਕੇ ਸਾਰੇ ਬੋਲੋ ਵਾਹਿਗੁਰੂ ਦੇਖ ਦੇਖ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਸੋ ਨਾਓ ਅੰਡਰ 9 ਈਅਰਸ ਮਲਾਰ ਵਿਲ ਅਨਾਊਂਸ ਮਲਾਰ ਸਿੰਘ ਵਿਲ ਅਨਾਊਂਸ ਨੇਮ ਏਜ ਐਂਡ ਲਾਸਟ 4 ਡਿਜਿਟਸ ਤੁਸੀਂ ਆਉਣਾ ਹੈ ਸਤਿਕਾਰ ਦੇ ਨਾਲ ਔਰ ਉੱਥੇ ਆ ਕੇ ਟਰੋਫੀ ਲੈਣੀ ਹੈ ਠੀਕ ਹੈ ਜੀ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਾਮ ਗਣਾ ਅਨਾਊਂਸ ਦ ਫਰਸਟ ਫਾਈਵ ਕਿਡਸ ਅੰਡਰ ਨਾਈਨ ਕੈਨ ਆਈ ਹੈਵ ਸਾਹਿਬ ਕੌਰ ਏਜ ਸੈਵਨ ਲਾਸਟ ਫੋਰ ਡਿਜਿਟਸ 1692 ਮੇਹਰ ਕੌਰ ਏਜ ਸੈਵਨ 4987 ਕੀਰਤ ਕੌਰ ਏਜ ਸੈਵਨ 1187 Fatehdeep Singh, age 7, 1783, and Anand Singh, age 7, 5362. Vaheguru. Vaheguru. We're only going to announce his names once, so if you heard your name, please come up to the stage. Vaheguru.
1: Vaheguru.
2: Vaheguru.
1: Vaheguru. So till they take the trophies, let's sing the Shabad.

0: And here are the next five names.
1: Fateh Singh, age 6 years, 3874. Jeevan Kaur, 6 years. And Shivjot Singh, 5 years. Waheguru.
2: Waheguru.
1: Waheguru.
2: Waheguru.
1: Mehtab Kaur, age 8, 4330. Anoop Singh, age 7, 5362. Waheguru. Waheguru.
2: Waheguru.
0: So now, ਇਹ ਤਿੰਨ ਬੱਚੇ ਪ੍ਰਾਈਜ਼ ਲੈ ਕੇ ਉੱਥੇ ਜਾਣਗੇ, ਅਸੀਂ ਨੈਕਸਟ ਫਾਈਵ ਅਨਾਊਂਸ ਕਰਨ ਲੱਗੇ ਹਾਂ। ਸਾਰੇ ਬੋਲੋ ਜੀ ਵਾਹਿਗੁਰੂ। ਆਪਾਂ ਇੱਕ ਹੋਰ ਸ਼ਬਦ ਸਿੱਖਿਆ ਸੀ, ਕਿਹੜਾ? ਸਤਿ

0: No, no conozco. No, espera.
1: So, do you want?
0: Medal dinner samne na
1: medal so we have to get 3 medals
0: 9 to 12 years 3 medals
1: only 3 medals
2: Waheguru Waheguru
1: you want it.
2: Waheguru Waheguru Waheguru. So now we are going to announce Waheguru. We're going to announce the 3 students in the age group 9 to 12 years who achieved close to 80%, and these students will get the Medal of Honor. So these 3 students, Varleen Kaur, Jasleen Kaur, and Div Sharan. Waheguru. Waheguru. Waheguru. Waheguru.
0: Varleen Kaur
2: 5756. Waheguru. Waheguru. Waheguru.
0: Jasleen Kaur.
2: Waheguru. Jasleen Kaur 0714. Waheguru. Waheguru.
0: ਇੱਕ ਮਿੰਟ ਅਸੀਂ ਫੋਨ ਨੰਬਰ ਅਨਾਉਂਸ ਕਰ ਦਈਏ ਬੱਚੇ ਦਾ ਕਿਹੜਾ ਰੋਂਗ ਬੱਚੇ ਨੂੰ ਨਾ ਦੇ ਦਿਓ ਪਹਿਲੇ ਜਕਾਰਾ ਛੱਡਤਾ ਅਸੀਂ ਫੋਨ ਨੰਬਰ ਅਨਾਉਂਸ ਕਰ ਰਹੇ ਹਾਂ ਜੀ ਇੱਕ ਮਿੰਟ ਫੋਨ ਨੰਬਰ ਕਨਫਰਮ ਕਰ ਦਿਓ ਬੱਚੇ ਤੁਹਾਡਾ ਰਾਈਟ ਜਿਹੜਾ ਬੱਚਾ ਆਇਆ ਨਾਮ ਦੇ ਨਾਲ ਆਇਆ ਖਾਲੀ ਜੇ
1: ਤੇ ਦਿਸ ਇਜ਼ ਯੂ 508
0: ਦਿਵ ਸ਼ਰਨ 11 ਇਅਰਸ ਓਲਡ ਲਿਖ ਦਿਓ
2: ਦਿਵ ਸ਼ਰਨ 11 ਇਅਰਸ ਓਲਡ
0: ਫੋਨ ਨੰਬਰ ਇਜ਼
2: 5084
0: 5084
2: ਓਕੇ ਇੱਕ ਹੋਰ ਵਾਰ ਜਕਾਰਾ ਸ਼ਰਦ ਤੋਂ ਬੱਚੇ ਵਾਸਤੇ ਬੋਲੇ ਸੋਨੇਹਾਲ
0: ਬੇਨਤੀ ਹੈ ਜੋ ਬੱਚਾ ਆਉਂਦਾ ਸੀ ਫੋਨ ਨੰਬਰ ਅਨਾਊਂਸ ਕਰਨ ਨੂੰ ਥੋੜ੍ਹਾ ਟਾਈਮ ਲੱਗਣਾ ਕਿਉਂਕਿ ਅਸੀਂ ਸਕਰੀਨ ਦੇ ਅੰਦਰ ਜਾ ਰਹੇ ਹਾਂ ਅਤੇ ਉਹ ਆ ਜਾਵੇ ਕਨਫਰਮ ਕਿਉਂਕਿ ਦੋ ਬੱਚੇ ਸੇਮ ਨੰਬਰ ਨਾਮ ਦੇ ਹੋਣਗੇ ਨਾ ਅਤੇ ਰੋਂਗ ਜਕਾਰਾ ਛੱਡਿਆ ਜਾਏਗਾ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਸੋ
2: ਨਾਓ ਆਈ ਵਿਲ ਅਨਾਊਂਸ ਦ ਰਨਰ ਅਪਸ ਦੈਟ ਆਰ ਫੋਰ 9 to 12 years ਵਾਹਿਗੁਰੂ ਵਾਹਿਗੁਰੂ ਸੋ ਇਨ ਦਿਸ ਏਜ ਗਰੁੱਪ ਦੇਰ ਆਰ ਓਨਲੀ 2 runner-ups So now I will be calling these runner-ups onto the stage. First we have Simar Kaur, 1087. Waheguru. Waheguru. Waheguru. Age 12. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Bole Sonehal. Waheguru. Waheguru. Next, we have our second runner-up from 9 to 12, Pramneek Kaur, 11 years old, 3393. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Bole Sonehal.
0: ਸਾਰੇ ਕੋਲੋਂ ਵਾਹਿਗੁਰੂ
1: ਕਲੋਸ ਕਰ
3: ਕਿੱਧਰ ਤੱਕ ਸੀ ਮਦਰ ਇੱਧਰ ਇੱਧਰ ਇੱਧਰ ਤੱਕ
1: ਇੱਥੇ
3: ਕਿੰਨੇ ਮਦਰ ਸੀ ਸਾਰੇ
1: ਦੇਰ ਵਾਸ ਯਾ ਫਰਮ ਹੇਅਰ
3: ਅਪ ਟੂ ਹੇਅਰ ਅਪ ਟੂ ਅਨ ਚੱਕ ਟੂ
1: ਯਾ ਫਰਮ ਹੇਅਰ ਦੋ
3: ਸੋ ਸ਼ੁਰੂ ਕਰ
1: ਹਾਂਜੀ ਹਾਂਜੀ ਪੇਜ
0: ਬੋਲੇ ਸੋਨੇ ਹਾਲ
2: So now we will be announcing the Medal of Honors for 13 and up. There's not a lot, so if you hear your name and you're above the age of 13, please come to the stage.
1: Right here.
2: So first we have Chet Gurkaur. We have Gifat Kaur. Sifat Kaur, sorry. We have Sahaj Kaur. Gurleen Kaur. Harsimrit Kaur. Harreet Kaur.
3: Medals.
2: Jannat. There's no singer Kaur here. Jannat Kaur, Waheguru, Waheguru,
3: the number, phone number, that's the 5591.
2: 5591 for Jannat Kaur, Waheguru, Waheguru,
3: sorry, Prabjeet Kaur,
2: Prabjeet Kaur, Waheguru, Waheguru, Sahaj Kaur, Waheguru,
3: Sargun Kaur,
2: Sargun Kaur, Agampreet Kaur, Ekamjot Kaur, Jasaleen Kaur, and Kirat Kaur. Waheguru, Waheguru, Waheguru, Waheguru.
3: Spelling both bad.
1: Was it Jalnit or
3: Jalnit? I'll send you your email. Jalnit bhi bole
1: hai. Nahi, dekho. I said Jalnit Kaur. Oh wait.
3: No, Jalnit nahi.
1: Nahi bole. You can go back.
4: Is it
3: Harleen
4: or
3: Harry?
1: Harry.
3: Yes. Harry. Is it Tala?
1: Yeah, if you're Ekamjot Kaur and you're above 13.
3: And you wrote your last name also, right?
2: Waheguru. Waheguru. Waheguru. Waheguru. Waheguru. ਵਾਹਿਗੁਰੂ
3: ਜਨਮਕ ਕੌਰ ਦੀ ਈਮੇਲ ਅਨਾਊਂਸ ਕਰਦੇ ਸੋ ਜਨਮਕ ਕੌਰ ਦੀ ਈਮੇਲ ਉਹ ਨਾਮ ਨਹੀਂ ਪਤਾ ਲੱਗ ਰਿਹਾ ਜਗੀਰ ਬਰੀਆ ਐਟ ਜੀਮੇਲ ਡੋਟ ਕੋਮ ਸਮਥਿੰਗ ਓਕੇ ਯਾ
1: ਓਕੇ ਠੀਕ ਹੈ
2: ਵਾਹਿਗੁਰੂ ਵਾਹਿਗੁਰੂ ਬੋਲੇ ਸੋ ਨਿਹਾਲ
0: ਥੈਂਕ ਯੂ ਮਲਾਰ ਸਿੰਘ ਸੋ ਹੁਣ ਅਸੀਂ ਆਲਮੋਸਟ ਐਂਡ ਤੇ ਆ ਗਏ ਹੁਣ ਆਪਾਂ ਰਨਰ ਅਪਸ ਅਨਾਊਂਸ ਕਰਾਂਗੇ 13 ਐਂਡ ਅਬਵ ਦੇ ਸੋ ਮਲਾਰ ਸਿੰਘ ਰਨਰ ਅਪਸ ਹੈਗੇ ਨੇ ਇੱਥੇ ਹੈ ਨਾ ਓਕੇ ਜਿਹੜੇ ਰਨਰ ਅਪਸ ਨੇ ਔਰ ਵਿਨਰਸ ਨੇ ਮੈਂ ਇਕੱਠੇ ਬੁਲਾਵਾਂਗਾ ਮੈਂ ਦੱਸਾਂਗਾ ਨਹੀਂ ਅਜੇ ਰਨਰ ਅਪ ਅਤੇ ਵਿਨਰ ਕੌਣ ਹੈ ਲੈਟ ਇਟ ਬੀ ਅ ਸਸਪੈਂਸ ਓਕੇ ਸੋ ਆਈ ਵਿਲ 13 ਐਂਡ ਅਬਵ ਐਂਡ ਆਈਫੋਨ ਵੀ ਨਾਲ ਲੈ ਕੇ ਜਾਓ ਪਰ ਇਹ ਦੇਣਾ ਨਹੀਂ ਜਦ ਤੱਕ ਮੈਂ ਬੋਲਾਂਗਾ ਨਹੀਂ ਸਾਰੇ ਬੋਲੋ ਵਾਹਿਗੁਰੂ ਸੋ ਸਾਡੇ ਕੋਲ ਆਈਫੋਨ 17 ਹੀ ਹੈਗਾ ਠੀਕ ਹੈ ਜੀ ਇਹ ਵਿਨਰ ਦਾ ਹੈਗਾ ਇਹ ਦੇ ਦਿਓ ਜੀ ਪੈਂਜੀ ਉਹਨਾਂ ਨੂੰ ਸਾਰੇ ਬੋਲੋ ਵਾਹਿਗੁਰੂ ਸਾਰੇ ਮੈਨੂੰ ਗਾਓ

ਹੁਣ ਮੈਂ ਪੁੱਛਣਾ ਚਾਹੁੰਦਾ ਇਹਨਾਂ ਚਾਰ ਬੱਚਿਆਂ ਚੋਂ ਜੇ ਚਾਰ ਬੱਚਿਆਂ ਚੋਂ ਕਿਹੜਾ ਬੱਚਾ ਆਪਣਾ ਪ੍ਰਾਈਜ਼ ਗਿਵ ਅਵੇ ਕਰਨਾ ਚਾਹੁੰਦਾ ਹੈ? ਹਾਂਜੀ ਨਹੀਂ, ਮੈਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਨਹੀਂ, ਸਾਰੇ ਬੋਲੋ ਜੀ ਵਾਹਿਗੁਰੂ। ਬੇਟਾ ਬੇਟਾ ਇੱਥੇ ਦੇਖਿਓ, ਤੁਹਾਡੇ ਚੋਂ ਪ੍ਰਾਈਜ਼ ਕਿਹੜਾ ਆਪਣਾ ਦੇਣਾ ਚਾਹੁੰਦਾ ਹੈ? ਸਾਰੇ ਬੋਲੋ ਵਾਹਿਗੁਰੂ। ਨਹੀਂ ਦੇਣਾ ਚਾਹੀਦਾ, ਤੁਹਾਡਾ ਹੱਕ ਹੈ, ਤੁਸੀਂ ਹਾਰਡਵਰਕ ਕੀਤਾ, ਤੁਹਾਡੀ ਕਿਰਤ ਹੈ, ਲੈ ਕੇ ਬਾਅਦ ਚੋਂ ਸ਼ੇਅਰ ਕਰ ਲਿਓ। ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਇੱਕ ਰਨਰ ਅਪ ਮੈਂ ਅਨਾਊਂਸ ਕਰਨ ਲੱਗਾ, ਵਨ ਆਫ ਦਾ ਰਨਰ ਅਪਸ ਇਸ ਬੀਬੀ ਸਹਿਜਪ੍ਰੀਤ ਕੌਰ, ਉਹਨਾਂ ਨੂੰ ਰਨਰ ਅਪ ਦੀ ਟਰੋਫੀ ਦਿੱਤੀ ਜਾਵੇ ਜੀ। ਐਂਡ ਲੈਟਸ ਗਿਵ ਅ ਜੈਕਾਰਾ ਫੋਰ ਹਰ। ਸਹਿਜਪ੍ਰੀਤ ਕੌਰ, ਸਹਿਜਪ੍ਰੀਤ ਕੌਰ।

0: So first we have, so this age group is 9 to 12. These are the consolation prizes. So first we have Divanch Singh. Then we have Kavan Kaur or Singh. Then we have Jasgun Kaur. Then we have Asis Kaur, Balraj Singh, and Navleen Kaur. Waheguru. Waheguru. Waheguru. Waheguru. Waheguru. Waheguru. Is bacche da naam clearly nahi likhya, so I'll repeat their last four digits and age. Their age is age 12, 3213. 3213, and their name starts with a K and is a Singh. Waheguru. Waheguru. Waheguru. Waheguru. Waheguru. Waheguru. Waheguru. Bole so nihal. Waheguru. Waheguru. Waheguru. Next we have Taugun Singh or Kaur, Sach Kirat, Amrit Kaur, Emeline Kaur, Harliv Kaur, Aliyah, which Singhya Kaur ni likhya, Hanspal Singh, and Arjandeep Singh. Waheguru. Waheguru. Waheguru. Waheguru. Waheguru. Waheguru. Waheguru. Waheguru. Bole so nihal. Next we have Mannat Kaur, Amrit Kaur, Sukhnoor Kaur, Harji, Sahajleen Kaur. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Next we have Kulnaz Kaur, Tegveer Singh, Man Maninder Singh ya Kaur ni likhya, Jai Teg Singh or Kaur. Waheguru. Waheguru. Waheguru. Waheguru. This name looks like Nirmal, age 10, 2436. The name might be wrong, but the last four digits are 2436. Waheguru. Waheguru. Waheguru. Waheguru. Waheguru. Waheguru. Waheguru.
1: Abay,
0: last four digits are 2713. Abay, age 12. Waheguru. Waheguru. Bole so nihal. Waheguru. Waheguru. So now we're going to announce the names of the last seven kids for consolation prizes under for 9 to 12. Now we have Guneet Kaur. Waheguru. Adroop Singh. Harshdeep Kaur. Sai Kaur. Sukhmeet Kaur. Japreen. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. Waheguru.
2: Bole Sonihal. Koi trophy bachi hai ji tade kol den wali nahi dekh dekh panth ki raj karega bole Sonihal.
0: Waheguru.
2: ਅਜੇ ਵੀ ਬਾਕੀ ਬੱਚਿਆਂ ਨੇ ਜਾਣਾ ਨਹੀਂ ਕਿਉਂਕਿ ਸਾਰਿਆਂ ਬੱਚਿਆਂ ਲਈ ਸਰਟੀਫਿਕੇਟਸ ਨੇ ਓਕੇ ਸਾਰੇ ਬੱਚਿਆਂ ਨੂੰ ਸਰਟੀਫਿਕੇਟਸ ਭੈਣ ਜੀ ਲੈ ਕੇ ਆਏ ਨੇ ਮਿਲਣਗੇ ਸੋ ਇੱਥੇ ਐਲਫਾਬੈਟਿਕਲੀ ਸਰਟੀਫਿਕੇਟ ਆਪਾਂ ਅਰੇਂਜ ਆਪਾਂ ਇੱਧਰ ਆਵਾਂਗੇ ਤੁਸੀਂ ਹੌਲੀ ਹੌਲੀ ਜਾ ਕੇ ਲੈ ਕੇ ਜਾਣੇ ਨੇ ਮੈਂ ਇਹਨਾਂ ਸੇਵਾਦਾਰਾਂ ਨੂੰ ਦੇਵਾਂਗਾ ਦੇ ਵਿਲ ਅਨਾਊਂਸ ਯੋਰ ਨੇਮਸ ਕਮ ਐਂਡ ਗੈਟ ਯੋਰ ਸਰਟੀਫਿਕੇਟਸ ਹੈ ਨਾ ਅਤੇ ਸਰਟੀਫਿਕੇਟ ਜਿਹੜੇ ਛਾਪੇ ਨੇ ਬਿੰਦਰ ਭੈਣ ਜੀ ਨੇ ਸੇਵਾਦਾਰਾਂ ਨੂੰ ਦੱਸ ਦਈਏ ਕਿ ਥੱਲੇ ਉਹਨਾਂ ਦਾ ਫੋਨ ਨੰਬਰ ਲੈਫਟ ਸਾਈਡ 'ਤੇ ਲਿਖਿਆ ਕਿਉਂਕਿ ਸਰਨੇਮ ਨਹੀਂ ਲਿਖਦੇ ਅਸੀਂ ਫੋਨ ਨੰਬਰ ਨਾਲ ਆਈਡੈਂਟੀਫਾਈ ਕਰਦੇ ਹਾਂ ਸੋ ਲਾਸਟ ਫੋਰ ਡਿਜਿਟਸ ਬੋਲੋਗੇ ਬੱਚੇ ਆ ਕੇ ਲੈ ਲੈਣਗੇ ਠੀਕ ਹੈ ਜੀ ਸਰਟੀਫਿਕੇਟ ਵੰਡਾ ਦਈਏ ਭਾਅ ਜੀ ਤੁਸੀਂ ਫੋਟੋ ਲੈ ਲਓ ਇਹਨਾਂ ਬੱਚਿਆਂ ਦੇ ਸਰਟੀਫਿਕੇਟ ਵੰਡ ਦਿੰਦੇ ਹਾਂ ਅਸੀਂ ਹੈ ਨਾ ਠੀਕ ਹੈ ਓਕੇ ਜੀ ਹਾਂ ਇਹ ਕਰ ਦਿੰਦੇ ਨੇ ਨਾ ਹਾਂਜੀ ਅੱਛਾ ਜਿਹੜੇ ਜਿਹੜੇ ਬੱਚਿਆਂ ਨੂੰ ਮੈਡਲ ਨਹੀਂ ਮਿਲੇ ਉਹ ਸਟੇਜ 'ਤੇ ਆ ਜਾਣ ਜੀ ਜਿਹੜੇ ਜਿਹੜੇ ਬੱਚਿਆਂ ਨੂੰ ਮੈਡਲ ਨਹੀਂ ਮਿਲੇ ਵੀ ਵਾਂਟ ਟੂ ਯੂ ਨੋ ਫੈਲੀਸੀਟੇਟ ਆਲ ਆਫ ਯੂ ਸਟੇਜ 'ਤੇ ਆ ਜਾਓ ਸਾਰੇ ਲੈ ਜਾਓ ਜੀ ਉੱਥੇ ਲੈ ਜਾਓ ਉੱਥੇ ਲੈ ਜਾਓ ਉੱਥੇ ਲੈ ਜਾਓ ਬੱਚੇ ਆ ਗਏ ਸਾਰੇ ਆ ਜਾਓ ਸਾਰੇ ਸਾਰੇ ਬੱਚੇ ਆ ਜਾਓ ਦੇਖ ਦੇਖ ਦੇਖ ਦੇਖ ਪੰਥ ਕੀ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਬੋਲੇ ਸੋਨਿਹਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲੇ ਸੋਨਿਹਾਲ

ਸੋ ਬੱਚੇ ਹੁਣ ਤੁਹਾਡੇ ਨਾਲ ਅਸੀਂ ਗਰੁੱਪ ਫੋਟੋ ਲੈਣੀ ਹੈ ਉੱਥੇ ਆ ਕੇ ਸਾਰੇ ਸੇਵਾਦਾਰ ਆ ਸੇਵਾਦਾਰ ਉੱਥੇ ਪਹੁੰਚੋ ਜੀ ਆਪਾਂ ਗਰੁੱਪ ਫੋਟੋ ਲੈ ਲਈਏ ਸਾਰਿਆਂ ਦੀ ਬੱਚਿਆਂ ਦੇ ਨਾਲ ਸਾਰੇ ਬੋਲੋ ਜੀ ਵਾਹਿਗੁਰੂ ਸਾਰੇ ਬੱਚੇ ਬੈਠ ਜਾਓ ਅਤੇ ਸੇਵਾਦਾਰ ਪਿਛਲੇ ਪਾਸੇ ਚਲੇ ਜਾਓ ਸਾਰੇ ਸਰਟੀਫਿਕੇਟ ਸਾਨੂੰ ਗੁਰਮਤਿ ਖਾਲਸਾ ਸਕੂਲ ਵਾਲੇ ਦੇ ਦੇਣਗੇ ਇਸ ਤੋਂ ਬਾਅਦ ਹੀ ਹੁਣੇ ਦੇ ਕੇ ਜਾਣਗੇ ਤੁਸੀਂ ਅਨਾਊਂਸ ਕਰਕੇ ਦੇ ਦੇਣਾ ਬੱਚਿਆਂ ਨੂੰ ਸਰਟੀਫਿਕੇਟ ਸੀ ਹੈ ਨਾ ਹਾਂਜੀ ਸਾਰੇ ਆ ਜਾਓ ਜੀ ਪਿੱਛੇ ਵੀਰ ਜੀ ਆ ਜਾਓ ਤੁਹਾਡੀ ਫੋਟੋ ਲਈ ਆ ਜਾਓ ਸਾਰੇ ਈਸ਼ਰ ਸਿੰਘ ਜੀ ਆ ਜਾਓ ਜੀ ਵੀਰ ਜੀ ਫੋਟੋ ਲੈ ਲਈਏ ਫਿਰ ਆਪਾਂ ਹਾਂਜੀ ਹਾਂਜੀ ਤੁਸੀਂ ਚਲੋ ਸਾਰੇ ਪਹਿਲਾਂ ਪਹੁੰਚੋ ਸਾਰੇ ਬੋਲੋ ਵਾਹਿਗੁਰੂ ਮਲਹਾਰ ਸਿੰਘ ਜਾਓ ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਾਂਜੀ ਸਾਰੇ ਸੇਵਾਦਾਰ ਪਿਛਲੇ ਪਾਸੇ ਚਲੇ ਜਾਓ ਸਾਰੇ ਸਾਰਿਆਂ ਨੂੰ ਖੜਾ ਨਾ ਕਰੋ ਵੀਰ ਜੀ ਤੁਹਾਡੀ ਫੋਟੋ ਆਪਣੀ ਨਹੀਂ ਆਉਣੀ ਫਿਰ ਹਾਂਜੀ ਵਿੰਦਰ ਭੈਣ ਜੀ ਪਲੀਜ਼ ਜਾਓ ਅੰਦਰ ਤੁਸੀਂ ਫੋਟੋ ਲੈਣੀ ਅਸੀਂ ਜਲਦੀ ਕਰੋ ਫਰੰਟ ਰੋਸ ਪਲੀਜ਼ ਸਿੱਟ ਡਾਊਨ ਫਰੰਟ ਰੋਸ ਪਲੀਜ਼ ਸਿੱਟ ਡਾਊਨ ਬੱਚੋ ਬੈਠੇ ਰਹੋ ਛੋਟੇ ਬੱਚੇ ਸਾਰੇ ਬੈਠੇ ਰਹੋ ਥੱਲੇ ਫਰੰਟ ਰੋਸ ਪਲੀਜ਼ ਸਿੱਟ ਡਾਊਨ ਪਲੀਜ਼ ਸਿੱਟ ਡਾਊਨ ਬੱਚੇ ਓਕੇ ਜੀ ਦੇਖ ਦੇਖ ਦੇਖ ਦੇਖ ਪੰਥ ਕੀ ਬਿੰਦਰ ਭੈਣ ਜੀ ਪਲੀਜ਼ ਗੋ ਟੂ ਯੋਰ ਪੋਜੀਸ਼ਨ Okay, everybody will show their trophy and their prize. Okay? Everybody will show their trophy and their prize in their hand. Okay? Everybody, antar vich photo lai jao tusi. Everybody show their trophy in the right hand. Okay? Binder Banji, you have to go back now. Everybody is in the post. Binder Banji, please, study wait ho rahi hai. Jao jaldi. Okay. Aa rahe hain. Main aa rahe hain. Dekh, dekh.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ, ਸਾਰੇ ਜਾਣੇ ਇੱਕ ਵਾਰੀ ਥੱਲੇ ਬੈਠ ਜਾਓ ਪਲੀਜ਼। ਸਾਰੇ ਜਾਣੇ ਇੱਕ ਵਾਰੀ ਬੈਠ ਜਾਓ, ਸਾਰੇ ਜਾਣੇ ਇੱਕ ਵਾਰੀ ਥੱਲੇ ਬੈਠ ਜਾਓ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ,
1: ਰਾਜ ਕਰੇਗਾ, ਰਾਜ ਕਰੇਗਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਭੈਣ ਜੀ ਹੋਣਾ ਦੇ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇੰਨਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਦੇ ਵਿੱਚ ਆਣ ਕੇ ਗੁਰਬਾਣੀ ਨਾਲ ਜੋੜ ਕੇ ਇੰਨਾ ਵਧੀਆ ਮਾਹੌਲ ਬਣਾਇਆ 3 ਦਿਨ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਲਈ ਇੰਨਾ ਸਮਾਂ ਕੱਢਿਆ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭੈਣ ਜੀ ਬਲਵਿੰਦਰ ਕੌਰ, ਵੀਰ ਜੀ ਅਮਰਪ੍ਰੀਤ ਸਿੰਘ, ਭਾਜੀ ਮਲਹਾਰ ਸਿੰਘ, ਭਾਜੀ ਅੰਤਰ ਸਿੰਘ, ਇਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਸਰੋਂ ਪਾਓ, ਸਟੇਜ ਦੇ ਉੱਪਰ ਆ ਜਾਣ। ਅਸੀਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਬਹੁਤ ਰਿਣੀ ਹਾਂ, ਕਿਉਂਕਿ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਇਸ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਤੁਸੀਂ ਜ਼ਰੂਰ ਸਟੇਜ ਦੇ ਕੋਲ ਆਓ ਤਾਂ ਗੁਰੂ ਘਰ ਦੀ ਬਖਸ਼ਿਸ਼ ਆਪਣੇ ਰੰਡਨ ਗੁਰੂ ਘਰ ਹੈਡ ਗ੍ਰੰਥੀ ਸਾਹਿਬ ਉਹ ਸੋਪਾਓ ਦੀ ਰਸਮ ਨਿਭਾਉਣਗੇ। ਬਾਕੀ ਸਾਰੀ ਕਮੇਟੀ ਵੱਲੋਂ, ਗੁਰਦੁਆਰਾ ਸਾਹਿਬ ਰੈਂਟਨ ਦੀ ਸਾਰੀ ਕਮੇਟੀ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆ, ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦਾ ਸਮਾਂ ਬਖਸ਼ਿਆ। ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦ ਆ ਵੀ ਸਾਨੂੰ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਸਮਾਂ ਦਿੰਦੇ ਰਹਿਣ। ਅਸੀਂ ਆਪਣੇ ਆਪ ਨੂੰ ਗੁਰੂ ਘਰ ਰੈਂਟਨ ਖੁਸ਼ਹਾਲ ਸਮਝੇਗਾ। ਹੁਣ ਸਰੋ ਪਾਓ ਦਿੱਤੇ ਜਾਣਗੇ।
2: ਬੀਬੀ ਦਾ ਨਾਮ ਬੋਲ ਦਿਓ ਪਹਿਲਾਂ।
0: ਭੈਣ ਜੀ

ਵੀਰ ਜੀ ਅਮਰਪ੍ਰੀਤ ਸਿੰਘ ਬੋਲੇ ਸੋਨਿਆ ਸਿਆ ਵੀਰ ਜੀ ਮਲਹਾਰ ਸਿੰਘ ਬੋਲੇ ਸੋਨਿਆ ਸਿਆ ਵੀਰ ਜੀ ਅੰਤਰ ਸਿੰਘ

0: ਬਹੁਤ ਬਹੁਤ ਧੰਨਵਾਦ, ਥੈਂਕ ਯੂ, ਧੰਨਵਾਦ ਜੀ, ਤੁਸੀਂ ਸਾਨੂੰ ਸਮਾਂ ਦਿੱਤਾ। ਅਸੀਂ ਇਸ ਤਰ੍ਹਾਂ ਦੇ ਸਮੇਂ ਹਮੇਸ਼ਾ ਗੁਰੂ ਘਰ ਵਿੱਚ ਮੰਗਦੇ ਹਾਂ ਕਿ ਬੱਚਿਆਂ ਨੂੰ ਨਵੀਂ ਸ਼ਿਕਸ਼ਾ ਮਿਲੇ, ਨਵੀਂ ਪ੍ਰੇਰਨਾ ਮਿਲੇ। ਅੱਗੇ ਤੋਂ ਵੀ ਅਸੀਂ ਹੱਥ ਜੋੜ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਵਿੱਚ ਛੇਤੀ ਤੋਂ ਛੇਤੀ ਦੁਬਾਰਾ ਆਣ ਕੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਣ। ਧੰਨਵਾਦ ਬਹੁਤ ਬਹੁਤ ਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੇ ਲੋਕਲ ਸੇਵਾਦਾਰ ਨੇ ਆ ਵੀ ਇਸ਼ਰ ਸਿੰਘ ਜੀ ਨੂੰ ਕਹਾਂਗੀ। ਵੀਰ ਜੀ, ਉਹਨਾਂ ਨੂੰ ਕਹੋ ਬੱਚਿਆਂ ਦੇ ਸਰਟੀਫਿਕੇਟ ਬਣ ਦੇਣ ਪਲੀਜ਼। ਅਸੀਂ ਜਾਣਾ ਹੈਗਾ, ਅਸੀਂ ਫਲਾਈਟ ਫੜਨੀ ਅਰਲੀ ਮੋਰਨਿੰਗ। ਅਤੇ ਮੈਂ ਆਪਣੇ ਜਸਨੂਰ ਕੌਰ, ਅਨਮੋਲ ਕੌਰ ਅਤੇ ਦਿਵਜੋਤ ਸਿੰਘ ਇੱਥੇ ਹੈਗੇ ਨੇ ਅਤੇ ਭੈਣ ਜੀ ਹੈਗੇ ਨੇ, ਵੀ ਬੱਚਿਆਂ ਨੂੰ ਸਰਟੀਫਿਕੇਟ ਵੰਡਣੇ ਆ ਸਾਰਿਆਂ ਨੂੰ। ਅਤੇ ਜਿਹੜੇ ਐਮਪਟੀ ਆ ਉਹ ਸਰਟੀਫਿਕੇਟ ਦੇ ਸਿਰਫ ਬੱਚਿਆਂ ਦਾ ਸਿੰਘ ਜਾਂ ਕੌਰ ਲਿਖਣਾ, ਲਾਸਟ ਨਾਮ ਲਿਖਣਾ, ਨੀਚੇ ਔਰਡੀ ਸਿੰਘ ਜੀ ਸਾਡੇ ਹੋਏ ਹੋਏ ਨੇ, ਤੁਸੀਂ ਉਹਨਾਂ ਨੂੰ ਪਲੀਜ਼ ਬਣਾ ਕੇ ਦੇਣੇ ਹੱਥ ਦੇ ਨਾਲ। ਅਤੇ ਜਿਹਨਾਂ ਬੱਚਿਆਂ ਨੇ ਫੋਟੋ ਪਾ ਦਿੱਤੀ ਆ, ਆਈ ਗੁਰਮਤ ਵੀਰ ਜੀ ਕਿੱਥੇ ਕੀ ਫੋਟੋ ਪਾਉਣੀ ਉਹਨਾਂ ਨੇ? ਹੈਲੋ ਅਮਰਪ੍ਰੀਤ ਵੀਰ ਜੀ, ਦੱਸ ਦਿਓ ਫੋਟੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਗਰ ਉਹਨਾਂ ਨੇ ਅਗਲੇ ਸਾਲ ਲਈ ਕਰੈਸ਼ ਕੋਰਸ ਦੀ ਡੇਟ ਬੁੱਕ ਕਰਨੀ ਆ, ਪਲੀਜ਼ ਸਾਡੇ ਕੋਲ ਲਿਮਿਟਡ ਡੇਟਸ ਹੈਗੀਆਂ, ਸਿਰਫ ਅਵੇਲੇਬਲ 2027 ਦੀਆਂ। ਅਤੇ ਮੈਂ ਇਸ਼ਰ ਸਿੰਘ ਵੀਰ ਜੀ ਨੂੰ ਬੇਨਤੀ ਕਰਾਂਗੀ, ਜਿੰਨੀ ਜਲਦੀ ਹੋ ਸਕਦਾ ਪਲੀਜ਼ ਤੁਸੀਂ ਉਹ ਡੇਟ ਸਾਡੇ ਨਾਲ ਬੁੱਕ ਕਰ ਲਓ, ਅਗਰ ਤੁਸੀਂ ਇੱਥੇ ਪਾਰਟ 2 ਲਗਵਾਉਣਾ ਚਾਹੁੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਅਸੀਂ ਬੱਚੇ ਦਾ ਨਾਂ ਬੋਲੋਂਗੇ, ਤੁਸੀਂ ਆਪਣਾ ਸਰਟੀਫਿਕੇਟ ਲੈਣ ਆ ਜਾਓ।
2: ਇੱਕ ਬੇਨਤੀ, ਮੈਂ ਇੱਕ ਅਨਾਊਂਸਮੈਂਟ ਛੋਟੀ ਜਿਹੀ ਕਰਨੀ, ਹੋਰ ਛੋਟੀ ਜਿਹੀ ਅਨਾਊਂਸਮੈਂਟ ਹੈ, ਬਹੁਤ ਇੰਪੋਰਟੈਂਟ ਹੈ। ਸਾਰੇ ਬੋਲੋ ਜੀ ਵਾਹਿਗੁਰੂ, ਵਾਹਿਗੁਰੂ। ਈਸ਼ਰ ਸਿੰਘ ਜੀ ਕਿੱਥੇ ਗਏ ਜੀ? ਸਾਰੇ ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਆਈ ਐਮ ਸੋਰੀ, ਤੁਹਾਡਾ ਇੱਕ ਮਿੰਟ ਲੈਣਾ ਮੈਂ ਖਾਲੀ। ਅਤੇ ਆ ਰਹੇ ਨੇ, ਸਾਰੇ ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸੋ ਤੁਹਾਨੂੰ ਪਤਾ ਕਿ ਫਸਟ ਡੇ ਵੀ ਹੈਡ ਅ ਲੋਟ ਆਫ ਪ੍ਰੋਬਲਮਸ ਵਿਦ ਦ ਟੈਕਨੀਕਲ ਸਿਸਟਮ। ਉਹ ਸਾਡੀ ਸਪੈਸੀਫਿਕੇਸ਼ਨ ਜਿਹੜੀਆਂ ਸੀ, ਉਹ ਜਿਹੜਾ ਬੰਦਾ ਪ੍ਰੋਮਿਸ ਕਰਕੇ ਗਿਆ ਉਹ ਥੋੜ੍ਹਾ ਆਊਟਡੋਰ ਵਾਲਾ ਸਿਸਟਮ ਲਾਇਆ ਸੀ, ਅਤੇ ਸਾਡਾ ਕੱਲ੍ਹ ਪਹਿਲੇ ਦਿਨ ਆਵਾਜ਼ ਨਹੀਂ ਆਈ। ਤੋ ਹੋਪਫੁਲੀ ਇਨ ਦਾ ਫਿਊਚਰ ਅਸੀਂ ਗੁਰੂ ਨਾਨਕ ਦੇਵ ਜੀ ਦਾ ਕਰੈਸ਼ ਕੋਰਸ ਲਾਵਾਂਗੇ, ਸਾਰੀਆਂ ਉਦਾਸੀਆਂ ਕਵਰ ਕਰਾਂਗੇ ਅਤੇ ਉਹ ਪੂਰਾ ਡਿਟੇਲ 'ਚ ਕਵਰ ਕਰਾਂਗੇ, ਵੀ ਵਿਲ ਮੇਕ ਅਪ ਫੋਰ ਦੈਟ। ਬਟ ਸੈਕਿੰਡ ਡੇ ਸਾਨੂੰ ਬਹੁਤ ਟੈਨਸ਼ਨ ਸੀ, ਸਾਨੂੰ ਰਾਤੀ ਨੀਂਦ ਵੀ ਨਹੀਂ ਆਈ। ਅਤੇ ਉਸ ਟਾਈਮ 'ਤੇ ਸਰਦਾਰ ਈਸ਼ਰ ਸਿੰਘ ਜੀ, ਸਾਰੇ ਭਾਈ ਸਾਹਿਬ, ਸਾਰਿਆਂ ਨੇ ਮਦਦ ਕੀਤੀ, ਪਰ ਇੱਕ ਬੱਚੇ ਨੇ ਬਹੁਤ ਹਾਰਡਵਰਕ ਕੀਤਾ, ਇੱਕ ਬੱਚੇ ਨੇ ਬਹੁਤ ਹਾਰਡਵਰਕ ਕੀਤਾ, ਅਤੇ ਉਸ ਬੱਚੇ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਅਤੇ ਲੈਟਸ ਗਿਵ ਅ ਜਕਾਰਾ ਫੋਰ ਸੁਮਿਤ ਪਾਲ ਸਿੰਘ। ਬੋਲੇ ਸੋਨਿਹਾਲ, ਸਾਡੀ ਇਹ ਅਰਦਾਸ ਹੈ ਕਿ ਇਸੇ ਤਰੀਕੇ ਨਾਲ ਇਹ ਬੱਚਾ ਪਹਿਲਾਂ ਸਾਡੇ ਕਰੈਸ਼ ਕੋਰਸ ਵੀ ਅਟੈਂਡ ਕਰਦਾ ਰਿਹਾ, ਈਵਨ ਲਾਸਟ 8 ਸਾਲ ਪਹਿਲਾਂ ਵੀ ਕਰੈਸ਼ ਕੋਰਸ ਹਮੇਸ਼ਾ ਉੱਤੇ ਜਿਹੜਾ ਇਹ ਜਾ ਕੇ ਜਿਹੜਾ ਡਾਰਕ ਕਰਨਾ ਇੱਕ ਸੇਵਾ ਕਰਦਾ ਰਿਹਾ। ਐਰ ਕੀ ਇਹਨੇ ਅਣਥਕ ਸੇਵਾ ਕੀਤੀ, ਆਪਣੇ ਪ੍ਰੋਗਰਾਮ ਛੱਡ ਕੇ, ਆਪਣੀ ਅਪਾਇੰਟਮੈਂਟ ਛੱਡ ਕੇ, ਹੀ ਮੇਡ ਸ਼ੋਰ ਦੈਟ ਯੂ ਗਾਇਜ਼ ਗੈਟ ਟੂ ਹੀਅਰ ਅਸ ਪ੍ਰੋਪਰਲੀ ਐਂਡ ਦਾ ਸਾਊਂਡ ਸਿਸਟਮ ਵਰਕਸ ਪ੍ਰੋਪਰਲੀ। ਸੋ ਯੂ ਗਾਇਜ਼ ਗਿਵ ਅ ਜਕਾਰਾ ਫੋਰ ਹਿਮ। 4, 3, 2, 1, ਗੋ। ਵਨ ਮੋਰ ਜਕਾਰਾ, ਮੈਂ ਅੰਤਰਵੀਰ ਜੀ ਨੂੰ ਬੇਨਤੀ ਕਰਾਂਗਾ, ਸਰ ਮਲਾਮ ਸਿੰਘ ਆਓ, ਆਪਾਂ ਜਕਾਰਾ ਬੋਲੇ ਸੋਨਿਹਾਲ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ। ਆਪਾਂ ਪਿਕਚਰ ਲੈ ਰਹੇ ਹਾਂ, ਤੁਸੀਂ ਨਾਲ ਹੁਣ ਆਪਣੇ ਸਰਟੀਫਿਕੇਟ ਬਣਨੇ ਸ਼ੁਰੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ, ਵਾਹਿਗੁਰੂ। ਆਦਰੂਪ ਸਿੰਘ, ਆਪਣਾ ਸਰਟੀਫਿਕੇਟ ਲੈ ਜਾਓ। ਆਦਰੂਪ ਸਿੰਘ, ਅਰੋਹੀ ਕੌਰ, ਅਭੇ ਪ੍ਰਤਾਪ ਸਿੰਘ, Aftab Kaur, Agam Singh, Agam Preet Kaur, Akam Singh, Ajuni Kaur, Aliya Kaur, Amreen Kaur, Amrit Kaur, do Amrit Kaur.
3: Amrit?
1: Amrit Kaur. Anupreet Kaur. Anupreet Kaur. You can go sit down.
3: You can go, Aliya. Thank you.
1: Anureet Kaur. Anushika. Arman Singh. Arvandeep Singh. Asis Kaur. Ashnoor Kaur. Ashnoor Kaur. Avhijot Singh. Avhijot Singh. Aviraj Singh. Avleen Kaur.
3: PS5.
1: Avneet Kaur. Ayansh. Bani Kaur. Binti Kaur. Baljovan Singh. Balraj Singh. Bani Kaur. Bhagwan Singh. Didn't come. Pavjot Singh. Daya Singh. Div Sharan Singh. Divyansh Singh. Ekam Singh. Ekjot Kaur. Ekman Singh. Eknoor Singh. Emleen Kaur.
3: Emleen Kaur.
1: Emleen Kaur. Chetgur Kaur. Fateh Singh. Guneem Jot Kaur. Guneet Kaur.
3: Jind Kaur.
1: Jind Kaur Dhani Kavich. Gurfateh Singh. Gurfateh Singh. Gurfateh Singh. Gurjaz Singh. Gurleen Kaur. Gurman Singh.
3: Gurleen.
1: Gurman Singh.
3: Guneet Ari.
1: Gurnoor Kaur. Gurnoor Singh. Gurnoor Singh.
3: Popular name.
1: Gursanj Singh.
3: Tera naam kya?
1: Gursirat Kaur.
3: Gurshan?
1: No, it's not. It's gonna be, it just stay here. Gursaj Kaur. Gurshan Singh.
3: Haje Berlin nahi aaya.
1: Harjas Singh. Harji Kaur. Harmanjot Singh.
3: Harji? What's your last one?
1: It's her, that there's no one else.
4: Yeah. What we have to do.
3: Oh yeah.
1: Harit Kaur.
3: Hanji.
1: Harshdeep Kaur. Harsimrat Kaur. Harteg Singh. Harvin Singh.
3: Haji, I say, oh.
1: Harvin Kaur.
5: Nahi hega vich ek Fateh da.
1: Yeah.
3: Harshdeep. Harsimrat kithe? Harsimrat. Harshdeep. De de. Tera naam? Harvi. Harvin. Hargun, I know what you're doing.
1: Yeah, right.
3: Okay.
1: Himmat.
3: Where is Himmat?
1: Himmat Singh.
4: No. Oh, Himmat is there.
1: Inayat Kaur. Inayat Kaur. Ishar Anand Singh. Jagjod Singh. Jagroop Kaur.
3: Jagjod Singh?
1: Yeah, it's not, it's wrong.
3: Spelling wrong?
1: Yeah.
3: Okay.
1: To keep like. Jagroop Kaur, Jaiteg Singh, Jaiveer Singh, Jannat Kaur, Japji Kaur, Japji Kaur. Japman Kaur. Japnoor Kaur. Japnoor Singh. Jasgun Kaur. Jashan Jot Kaur. Jasleen Kaur. Jasmeet Kaur. Jeevan Kaur. Jeevan Singh.
3: Name? Oh, Jasleen Kaur. Oh, Jasleen Kaur. Can you go check? Jasleen.
1: Jasleen.
3: Okay.
1: Jeevan Singh. Jind Kaur. Finally. Jozar Singh. Jozar Singh. Jujar Singh. Kahan Singh. Kavleen Kaur. Kirit Kaur. Kirit Kaur, Kirit Singh, Gulnaz Kaur, Gurban Singh.
3: Kirit Singh is...
1: She has it, I think.
3: No, right here. Phone number.
1: Gurban Singh. Harvun Kaur. Inayat Kaur.
3: Huh? I think she has it.
1: I already said all those.
3: Yeah.
1: I already did. Manmaninder Singh.
3: Can you guys tell them, like, sit down?
6: Kirat Tin Singh, ek kehna mein milya
3: Kirat.
1: Manmaninder.
6: Minute do main dekhti
3: hu. Haan ji.
1: Oh shit.
3: Mannat Kaur.
1: Mannat Kaur. Manraj Singh. Mantej Singh, Manveer Singh, Navleen Kaur, Nirbani Kaur,
3: Mantej, Baltej with a B, we'll come back to you, okay?
1: Nirbani Kaur,
3: Harleen, we're on N right now,
4: okay?
3: So,
1: Navleen, is that yours? Nirvan Singh, Nayab Singh, Ojas Singh, Prableen Kaur.
7: Vaheguru, I'm going to be announcing the names that have been missed. Gurshan Singh, Gurshan Singh, Gursahaj Kaur, Gursirat Kaur, Gursanj Singh, Gurnoor Singh, Gurnoor Singh, Gurnoor Kaur.
8: Gurshan Singh?
9: Yeah.
7: Yeah.
3: Check the phone number. Check the phone number at the bottom.
8: Is your
3: phone
8: number?
3: 9712. Okay. Your phone number? No, okay, there's another one.
1: Prabreet Kaur.
3: Okay.
7: Gurman Singh.
8: Gurshan.
1: Prabreet Kaur.
3: Wait, guys, we need a line.
7: Gurjaz Singh.
8: No.
7: Phone number check karo apna please at the bottom.
1: Prabjeet Kaur,
9: Shivjot,
1: Praneet Kaur, Pramanik Kaur.
7: If you have not gotten your certificate, please make a line. Please, there's a lot of kids and we're trying to figure out which ones are missing. We will make you a new certificate. ਤੁਹਾਨੂੰ ਅਸੀਂ ਨਵਾਂ ਸਰਟੀਫਿਕੇਟ ਬਣਾ ਕੇ ਦਵਾਂਗੇ ਜੇ ਤੁਹਾਡਾ ਨਾਮ ਨਹੀਂ ਆ ਸੋ ਪਲੀਜ਼ ਲੈਟਸ ਟ੍ਰਾਈ ਟੂ ਮੇਕ ਅ ਪ੍ਰੋਪਰ ਲਾਈਨ ਸਿੰਗਲ ਫਾਇਲ ਲਾਈਨ ਬਿਕਾਜ਼ ਆਈ ਕੈਨਟ ਹੈਲਪ ਐਵਰੀਵਨ ਐਟ ਵਾਂਸ ਆਈ ਨੀਡ ਟੂ ਹੈਲਪ ਐਵਰੀਵਨ ਵਨ ਐਟ ਅ ਟਾਈਮ ਪਲੀਜ਼ ਮੇਕ ਅ ਲਾਈਨ ਕੈਨ ਐਵਰੀਵਨ ਪਲੀਜ਼ ਮੇਕ ਅ ਲਾਈਨ ਨੋ ਪੁਸ਼ਿੰਗ
1: ਸਾਰਿਆਂ ਦੇ ਨਾਂ ਨਹੀਂ ਬੋਲੇ ਹੈ ਸਾਰੇ ਦੇ ਨਾਂ ਨਹੀਂ ਬੋਲੇ
7: ਪਲੀਜ਼ ਮੇਕ ਵਨ ਲਾਈਨ ਦਿਸ ਇਜ਼ ਨਾਟ ਵਨ ਲਾਈਨ ਪਲੀਜ਼ ਇੱਕ ਲਾਈਨ ਬਣਾ
1: Can you guys make a single file line going down?
7: Yes, please. Single file line. This is not a line. What I see right now, this is not a line. Please make a line as if you're in... Please, ek line bana sakna. Ek line. Single
1: Rajveer Singh. Rajveer Singh.
7: We are still announcing names.
1: Rajveer Singh.
7: Asi thoda certificate lab rahe hain, okay? So please be patient.
1: Ramaneek Kaur.
3: What's your name?
1: Ramaneek.
3: Another
1: Ramaneek Kaur. Ranbir Singh. Ranbir Singh. Rehana Kaur. Rehana Kaur. Rehat Kaur. Rehat Kaur. Rehan Singh. Rehan Singh. Sach Kirat Kaur. Sahaj Preet Kaur. Sai Kaur. Sahaj Kaur. That's Sahaj with the I, right? Sanjam. Sanjam Kaur.
8: Just be careful when you grab it.
1: Sanjam Kaur. Sanjam, yeah. Sargun Kaur. Such cute. Well, later. Sargun Kaur. Sahaj Kaur. Here's the other. Sahaj Leen Kaur. Sahaj Leen. Shabad Preet Singh. Shabad Preet Singh. Shavan Jot Kaur. Shrev Jot Kaur. Shrey Jot Kaur. Sifat Kaur. Sohang Singh. Sukham Kaur. Sukhdeep Singh. Sukhek Singh. Sukh Ekam Kaur. Sukhjeet Singh. Sukhjeet Singh. Sukhmeet Kaur. Sukhnoor Kaur. Surkhab Singh. Tanveer Kaur. Tanveer Kaur.
10: 374.
1: Takdeer Kaur. Takdeer Kaur. Teerath Singh. Teg Singh. Teg Kaur. Vardhan Kaur. Zaria Kaur. Zorawar Singh. Zayan Singh.
11: Hello. ਜੇ ਤੁਹਾਡਾ ਨਾਮ ਇੱਕ ਟੇਬਲ ਤੇ ਨਹੀਂ ਆ ਤੁਸੀਂ ਦੂਜੇ ਟੇਬਲ ਤੇ ਚੈੱਕ ਕਰ ਸਕਦੇ ਹੋ ਦੋ ਟੇਬਲ ਨੇ Rahmat Kaur. Rahmat Kaur was asking for a certificate. Rahmat Kaur. Ma'am Pranav.
12: Sukhraj Singh.
13: I think he doesn't have a badge.
12: Yeah. Okay, who's next? Who's next? I need one person, not five.
13: Okay, they told me that who doesn't have a badge, that you are writing the name?
5: Yeah,
13: I'm sponsoring. Both of you need to. You don't have any?
5: Just help control the crowd. I think you should use the actual like pen.
13: Yeah, this is gonna
5: this
13: be.
5: This is not good. Yeah.
13: If I use this pen, there's not enough room to write.
5: Yeah, need to see pen or two pen. I feel like. Avla pen or two. Avla cheese. No, no. Yeah, I use this one.
13: Because you're making me mad. How do I?
5: It's fine. You just need that.
12: Okay.
11: Next, ek Tavgun, Hargun,
12: Hargun da bana dena.
13: Ek Sukraj
5: Singh.
11: जीवन
14: JIWAN
5: अंकल जी की बोल
11: रहे हैं हरगुण कौर
14: JIWAN
11: Who's next? What's your name?
15: Are you looking for
11: a certificate?
15: Are you looking for a certificate?
14: What's your name?
5: K A
14: V
5: N
15: Nepal
5: N
14: Kaur
5: Gavan Kaur हां जी ते होर केड़ा लिखना सी

ਕੰਪਨੀ ਜੋ ਪਹਿਲਾਂ ਸਟੇਟਾਂ ਕੋਲ ਚਲੋ ਕੋਲ

ਵਾਹਿਗੁਰੂ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇਰ ਹਲ ਵਿਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀ ਆ ਭਾਰ ਸਹਿਸ ਸਿਆਣਪਾਂ ਲੱਖ ਹੋ ਹੇ ਤੱਕ ਨ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿ ਕੂੜਾ ਤੁੱਟੈ ਪਾਲ ਹੁਕਮਰ ਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਬਣਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੇਕ ਹੁਕਮ ਇਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਐਂ ਜੇ ਬੁੱਝੈ ਤਾਂ ਹੋਮਾ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿ ਸੈਤਾਣ ਗਾਵੈ ਕੋ ਦਾਤ ਜਾਣਾ ਨੀ ਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਹੇ ਗਾਵੈ ਕੋ ਜੀ ਲੈ ਪ੍ਰਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖਾ ਹਾਦਰਾ ਹਦੂਰ ਕਥ ਨਾ ਕਥੀ ਨਾਇਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸਾ ਵੀ ਪ੍ਰਵਾਹੋ ਸੱਚਾ ਸਾਹਿ ਸੱਚ ਨਾਈ ਪਾਖੇ ਆ ਪਾਓ ਪਾਰਖ ਹੈ ਮੰਗਾ ਹੈ ਦੇਹ ਦੇਹ ਦਾਤ ਕਰੇ ਦਾਤ ਆਰੂ ਫੇਰ ਕੇ ਅੱਗੇ ਰੱਖੀ ਆ ਜੇ ਦਿਸੈ ਦਰਬਾਰ ਮਾਂ ਹੋ ਕੇ ਬੋਲ ਬੋਲੀ ਆ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇੜਾਓ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੁਪੜਾ ਨਦਰੀ ਮੁੱਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਲ ਨਾਲ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਰਨ ਕਿਆ ਭਾਵ ਦੁੱਖ ਪਰ ਹਰ ਸੁਖ ਕਰਨ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾ ਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸੁਣਾ ਜੀਆਂ ਕੈਕ ਦਾ ਤਾਉ ਸੋ ਮੈਂ ਸੁਣ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਮਨ ਪਾਣੀ ਕੇ ਨਾਈ ਕਰੀ ਜੇ ਤੀ ਸਿਰਟ ਉਪਾਈ ਵੇਖਾ ਮਨ ਕਰਮਾਂ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇਹ ਕੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾ ਤਾਉ ਸੋ ਮੈਂ ਸੁਣਾ ਜਾਈ ਜੇ ਜੁਚਾਰੇ ਆਰ ਜਾ ਹੋਰ ਦਸੋਣੀ ਹੋਏ
ਨਵਾਂ ਖੰਡਾ ਵਿੱਚ ਜਾੜੀਐ ਨਾਲ ਚੱਲੈ ਸਭ ਕੋਈ ਚੰਗਾ ਨਾਵਰੁਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰ ਧਵਲਿਆ ਆਕਾਸ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੁਹਣ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦਉ ਸੁਣਿਆ ਮੁਕਸਾ ਲਾਹਣ ਮੰਨ ਦਉ ਸੁਣਿਆ ਜੋਗ ਜੁਗਾ ਤਨ ਭੇਜ ਦਉ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਤਾ ਵਿਗਾਸੂ ਸੁਣਿਆ ਦੁਖ ਪਾਪ ਕਾ ਨਾਸੂ ਸੁਣਿਆ ਸਤਮ ਤੋਂ ਗਿਆਨ ਸੁਣਿਆ ਅੜਸਠ ਕਾਸ਼ਟ ਨਾਨ ਸੁਣਿਆ ਪੜ ਪੜ ਭਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸਤ ਗਾਹੂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਿਛਤਾਏ ਕਾਗਦ ਕਲਮ ਰੱਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਇ ਮਨ ਵਧਉ ਮੰਨਾ ਸਗਲ ਭਵਨ ਕੀ ਸੁਧਉ ਮੰਨਾ ਮੋਹਿ ਚੋਟਾ ਨਾ ਖਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਥ ਨ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮੰਨਾ ਪਾਵੈ ਹੈ ਮੁਖ ਦਵਾਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਪਾਵੈ ਹੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹ ਦਰਗਹਿਮਾਨ ਪੰਚੇ ਸੋਹ ਦਰ ਰਾਜਾਨ ਪੰਚਾਂ ਕਾ ਗੁਰੀਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹਿ ਸਮਾਰ ਧਾਵਲ ਧਰਮ ਦਇਆ ਕਾ ਪੂਤਨ ਸੰਤੋਖ ਤਾ ਪ੍ਰਕਿਆ ਜਿਨ ਸੂਤ ਜੀ ਕੋ ਪੁੱਜਿਆ ਹੋ ਅਸਚਿਆਲ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸੇ ਭਾਰਤ ਲੈ ਕਮਜ਼ੋਰ ਜੀ ਜਾਤ ਨੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋਰ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਾ ਹਰਦਾ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਬਖਸਾਰ ਅਸੰਖ ਮੁੱਲ ਵਿਲਾਏ ਤਾਰ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਲ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਗਾਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਲ ਕੂੜੇ ਪਰਾਹੇ ਸੰਖ ਮਲੇਸ਼ ਮਲ ਭਾਹੇ ਸੰਖ ਨਿੰਦਕ ਸਿਰ ਕਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰਨਾਹੇ ਜੇ ਫਰਮਾਹੇ ਤਿਵ ਤੇ ਪਾਹੇ ਜੇਤਾ ਕੀਤਾ ਤੀਤਾ ਨਾਉ ਵਿਣਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤਾ ਉੱਤਰ ਸੋਖੇ ਹੇ ਮੁਤ ਪਲੀਤੀ ਕੱਪੜ ਹੋਏ ਦੇ ਸਾਬ ਮੂਣ ਲਈਐ ਉਹ ਧੋਏ ਪੁੰਨੀ ਪਾਪੀ ਅੱਖਣ ਨਾਹੇ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪਾ ਨਾ ਕਰ ਰੰਗ ਨਾਵੈ ਕੈ ਰੰਗ ਪੁੰਨੀ ਪਾਪੀ ਅੱਖਣ ਨਾਹੀ ਕਰ ਕਰੁਣਾ ਲਿਖਲਾ ਜਾ ਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾ ਹੋ ਤੀਰਥ ਦਇਆ ਦਾ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁੜਿਆ ਮਨੇ ਅਮਨ ਕੀਤਾ ਭਾਉ ਅੰਤਰ ਗਰਤੀ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨ ਹੋਏ ਸਵਸਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
ਕਵਣ ਸੋ ਵੇਲਾ ਵਕਤ ਕਵਣ ਕੌਣ ਥਿਤ ਕੌਣ ਵਾਰ ਕੌਣ ਸਹਿਰਤੀ ਵਾਹ ਕੌਣ ਜਿਤ ਹੁਆ ਆਕਾਰ ਵੀਲ ਨਾ ਪਾਈਏ ਪੰਡਤੀ ਜੀ ਹੋਵੇ ਲੇਖ ਪੁਰਾਣ ਮੁਕਤ ਨ ਪਾਏ ਕਾਦੀ ਆਦਿ ਲਿਖਣ ਲਈ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁਤਮਾ ਹੁਣ ਕੋਈ ਜਾ ਕਰਤਾ ਸਿਰਟੀ ਕੁਛ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾਲਾ ਹੀ ਕਿਵਰ ਨੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੂਖ ਸਿਆਣਾ ਵੱਡਾ ਸਾਹਿਬ ਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣਾ ਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਬਾਤ ਸਾਹ ਸੋ ਅਠਾਰਾਂ ਕਹਿਣਕ ਦੇ ਬਾਸਲੂ ਇੱਕ ਧਾਤ ਲਿਖਾ ਹੋ ਤਲਿਖਿਆ ਲਿਖਾ ਹੋ ਨਾਸ ਨਾਨਕ ਵੱਡਾ ਆਖੀ ਆਪੇ ਜਾਣਾ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹਾ ਉਪਵਹ ਸੰਬੰਧ ਨ ਜਾਣੀ ਹੈ ਸਮਸਾ ਸੁਲਤਾਨ ਗ੍ਰਹਿ ਸਿੱਤੀ ਮਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਰਹੁ ਨ ਵਿਚਰੈ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੇ ਤਾ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੁੰਤ ਸੋਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾ ਤਤਨਾ ਤਮਾਏ ਕਿਤੇ ਮੰਗਹਿ ਜੋ ਦਪਾਰ ਕਿਤੇ ਅਗਣਤ ਨਹੀਂ ਵਿਚਾਰੂ ਕਿਤੇ ਖਪ ਟਹਿਵੇ ਕਾਰੂ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਅਦੁੱਖ ਭੁਗ ਸਦ ਮਾਰ ਇਹ ਪੇਦਾ ਤਿਰੀ ਦਾ ਧਾਰੂ ਬੰਦ ਖਲਾਸੀ ਭਾਣਾ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀ ਅਮਹ ਖਾਏ ਆਪੇ ਜਾਣਾ ਆਪੇ ਦੇ ਆਖਿਆ ਹੈ ਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਏ ਮੁੱਲ ਭੰਡਾਰ ਮੁੱਲਿਆ ਵਹਿ ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤਲ ਮੁੱਲ ਪਰਵਾਨ ਅਮਲ ਬਖਸੀ ਸਮਲ ਨਿਸਾਨ ਮੁੱਲ ਕਰ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨ ਜਾਏ ਆਖਾ ਕਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੈ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦੋ ਆਖੇ ਇਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੋਧੋ ਆਖੇ ਹਦਾਨਵ ਆਖੇ ਦੇਵ ਆਖੇ ਸਵਰ ਨਾਲ ਮੰਜਣ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉੱਠ ਉੱਠ ਜਾਹੇ ਇਤੇ ਕਿਤੇ ਹੋਰ ਕਹੇ ਤਾਂ ਆਖਣ ਕਹਿ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣਾ ਏ ਸਾਚਾ ਸੋਏ ਜੇ ਕੋ ਆਖੇ ਬੁਲ ਵਗਾਣੂ ਤਾਂ ਲਿਖਿਆ ਸਿਰਗਾ ਵਾਰਾ ਗਾ ਵਾਰੂ ਸੂਰ ਦਰ ਕੇ ਹਾਸੂ ਘਰ ਕੇ ਹਾਜਤ ਵੈ ਸਰਬ ਸੰਭਾਲੇ ਬਾਜੀ ਨਾਲ ਅਨੇਕਾਂ ਸੰਖਾ ਕੀਤੀ ਬਾਬਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੀ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬਹਿੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਹੈ ਇੰਦ ਅੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਕਿਸਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਤ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਂਬਰ ਸੂਰਾ ਗਾਵੈ ਖਾਣੀ ਚਾਰੇ ਗਾਵੈ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋ ਗਾਵੈ ਜੋ ਤੁਧ ਭਾਵਣ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਰਿਆ ਨਾਨਕ ਆਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਾ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਮੇ ਭੂਤ ਕਿੰਥਾ ਖਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਬਦ ਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜਕੜ ਵਾਜੇ ਨਾਥ ਆਪ ਨਾਥ ਨਾਥੀ ਸਭ ਜਾਗੀ ਰਿਧ ਸਦ ਅਵਰਾ ਸਾਧੂ
संजोग वजोग कारज लावह लिखे अव भाग आदेश स आदेश आद अनिल अनाद अनाहत जुगद विको वेस एका माई जुगत वे आई चेले प्रबाण एक संसारी एक भंडारी कलाई दी बाण जित भावै तिव चलावै जिव हुआ प्रमाण ओ हो वेखै ओ नदर न आवै भक्त एहु विडाण आदेश स आदेश आद अनिल अनाद अनाहत जुग जुगे को वेस आसन लोय लोय भंडारो जो किस पाया सो एका वार कर कर वेखै सृजनहार नानक सच्चे की साची कार आदेश स आदेश आद अनिल अनाद अनाहत जुग जुगे को वेस एक दूजी बोला खो हे लख हो लख वीस लख लख पीड़ा खे एक नाम जगदीश इतरा पत पड़िया चढ़िया हो अकीस है सुन गलाया खास कीटा आई रीस नानक नदरी पाई है कूड़ी कूड़ा ठीस आखन जोर च पहना जोर जोर न मंगण देर न जोर जोर न जीवन भर न हजोर जो न राज माल मनसोर जो न सुरति ज्ञान विचार जो न जुगति छुट्टा संसार जिस हथ जोर कर विका सोए नानक उत्तम नीच न कोए राति रुति थेती वार पावन पाणी अग्नि पाताल तिस वि धरती था प्रकी धर्मसाल तिस में जी जुगत के रंग तिनके नाम अनेका अनंत करमी करमी होए विचार सच्चा आप सच्चा दरबार तै सो हुन पंच प्रभार नदरी करम पवै निसाण कच पकाई उथ पाए नानक गया जप जाए धर्म खंड काय हो धर्म ज्ञान खंड काय आखो करम किते पावन पाणी वैसंतर किते कान महेस किते ब्रह्मे घरत घड़िया है रूप रंग के वेस किते आ करम भूमि मेर किते किते तुह उपदेस किते इंद चंद सुर किते किते मंडल देस किते सिद्ध बुद्ध नाथ किते किते देवी वेस किते देवदान मन किते किते रतन संबंध किते अखाणी किते बाणी किते पात निरंदो किते सुरति सेव किते नानक अंत न अंत ज्ञान खान मह ज्ञान प्रचंड तथैनाद मनोद कोड आनंद धर्म खंड की बाणी रूप तथै घड़ घड़िया बहुत अनूप ताकिया गलंकतियां न जाहे जी को कह पिछा पछताए तथै घड़िया सुरत मत मन बुद्ध तथै घड़िया सुरसदा की सुध कर्मकंड की बाणी जोर तथै होर ना कोई होर तथै जोध महाबल सूर तिन मह राम रहा भरपूर तथै सीतो सीता महमा माहे ताकि रूप नगत न जाहे ना वेह मरहन ठागे जाहे जिनका राम सैमन माहे तथै भगत वसै के लोक रह आनंद सच्चा मन सोए सच खंड वसै निरंकार कर कर वेखा नद निहाल तिथै खंड मंडल ब्रह्मांड जे को कथा तय अंत न अंत तिथै लो अलो आकार जिव जी हुक्म तवत विकार वेखा विकसै कर विचार नानक कथना करड़ा सार जात पहारा धीर सुनियार अहनवत वेद थियार पाओ खला अगन तपताओ भांडा पाओ अमृत तित ढालो घड़िया सब सच्ची टकसालो जिनको नदर करम तनकार नानक नदरी नद निहाल श्लोक है पावन गुरु पाणी पिता माता धरत महत दिवस रात दुदा दाया खेला सगल जगत चंगे आईया बुरे आईया वाचा धर्म हदूर करमी आपो अपनी के नेड़ा के दूर जिनी नाम ते आया गए मसकत काल नानक ते मुख उजले केती छुट्टी नाल जिनी नाम ते आया गए मसकत काल नानक ते मुख उजले केती छुट्टी नाल वाहेगुरु जी का खालसा वाहेगुरु जी की फतेह वाहेगुरु जी एक ओंकार सतगुरु प्रसाद श्री वाहेगुरु जी की फतेह जाप श्री मुख वाक पातशाही दसवीं छपै छंद त प्रसाद चक्कर चेहन अर वर्ण जात अर पात नहन जह रूप रंग अरड़ेक भेको कहन सिखत केह अचल मूर्त अनुभव प्रकाश में तोज कही जय कोट इंद्र इंद्राण साहि साहन गण जाय त्रिभुवन त्रिभुवन हे स्वर नर असुर नेत नेत बण त्रण कहत तव सर्वनाम कथा कावन कर्म नाम वर्ण समत भुजंग प्रयात छंद नमस्तवंग अकाली नमस्तवंग कृपाली नमस्तंग रूपे नमस्तंग रूपे नमस्तंग पेखे नमस्तंग लेखे नमस्तंग काय नमस्तंग जाय नमस्तंग गंजे नमस्तंग पंजे नमस्तंग नामे नमस्तंग ठामे
नमस्तंग कर्मंग नमस्तंग धर्मंग नमस्तंग नामंग नमस्तंग धामंग नमस्तंग दीते नमस्तंग पीते नमस्तंग बाहे नमस्तंग टाहे नमस्तंग नीले नमस्तंग नादे नमस्तंग चेदे नमस्तंग गादे नमस्तंग गंजे नमस्तंग पंजे नमस्तंग दारे नमस्तंग पारे नमस्तंग सुएका नमस्तंग निकाय नमस्तंग भूते नमस्तंग जूपे नमस्तंग निरकर्मे नमस्तंग निरपरमे नमस्तंग निर्देशे नमस्तंग निरपेशे नमस्तंग निरनामे नमस्तंग निरकामे नमस्तंग निरताते नमस्तंग निरकाते नमस्तंग निरतूते नमस्तंग पूते नमस्तंग लोके नमस्तंग सोके नमस्तंग निरतापे नमस्तंग थापे नमस्तंग त्रिमाने नमस्तंग दाने नमस्तंग गाहे नमस्तंग बाहे नमस्तंग त्रिवर्गे नमस्तंग सर्गे नमस्तंग प्रभोगे नमस्तंग सोजोगे नमस्तंग रंगे नमस्तंग पंगे नमस्तंग गमे नमस्त श्रमे नमस्तंग ग्रासरे नमस्तंग ग्रासरे नमस्तंग जाते नमस्तंग पाते नमस्तंग बजबे नमस्तवेदे सिंह देशे नमस्तंग पेशे नमस्तंग निरतामे नमस्तंग निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वतापे नमो सर्वकाले नमो सर्वपाले नमस्तस्देवाय नमस्तंग पिवाय नमस्तंग जनमे नमस्तंग शोभनमे नमो सर्वगौणे नमो सर्वपौणे नमो सर्वरंगे नमो सर्वभंगे नमो कालकाले नमस्तस्देवाले नमस्तंग वर्णे नमस्तंग मरणे नमस्तंग जरारं नमस्तंग कर्तारं नमस्तंबंधे नमस्तबंधे नमस्तंग निरसाके नमस्तंग निर्वाके नमस्तंग रहीमे नमस्तंग क्रीमे नमस्तंग अनंते नमस्तंग महंते नमस्तस्रागे नमस्तंग सुहागे नमो सर्वसोक नमो सर्वभोक नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद प्रसाद अरूप है अनूप है अजू है भू है लेखा पीखा आराम है काम है ते है पे है जीता पीता है त्रमान है नदहन है त्रिवर्ग है सर्ग है नील है नाद है जे है जाद है अजन्म है वर्ण है भूत है भरण है गंज है भांजे झूझे झांझे अमीकर फीकर तद है बंद है निर्बूज है सूज है काल है जल है लाह है जाह है अनंत है महंत है निरअलीक है निरसरीक है निर्लंभ है सम है अगम है जम है भूत है छूत अलोक है शोक है कर्म है परम है अजीत है पीत है वाह है गाह है मान है निदान है अनेक है फिर एक है भुजंग प्रयात छंद नमो सर्वमानि समस्ति निदाने नमो देव देवे पेखे पेबे नमो काल काले नमो सर्वपाले नमो सर्वगौणे नमो सर्वपौणे नंगी नाथे नसंगी प्रमाथे नमो पान पाने नमो मान माने नमो चंद्र चंद नमो पान पाने नमो गीत गीते नमो तान ताने नमो नृत्य नृत्य नमो नाद नादे नमो पान पाने नमो बात बादी अनंगी अनामे समस्ति स्वरूपे प्रभंगी प्रमाते समस्ति विभूते कलंकंग बिनानी कलंकी स्वरूपे नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम वृद्धे नमो शस्त्र पाणि नमो अस्त्र माणि नमो परम ज्ञाता नमो लोक माता भिखी परमी भोगी भुगते नमो जोग जोगेश्वरं परम जुगते नमो नित नारायणी क्रूर कर्मे नमो प्रेत प्रेत देवे सुतर्मे नमो रोग हर्ता नमो राग रूपे नमो साह साहे नमो पू पूपे नमो दान दाने नमो मान माने नमो रोग रोगे नमस्तंग स्नानंग नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सचदानंद सर्व प्रणासी अनूपे रूपे समस्त निवासी सदा सिद्धदा बोलदा वृद्ध करता आदो अर्द अर्दंग अगंग ओघर्ता परम परम परमेश्वरं पुरस्पालंग सदा सर्वदा सदाता दयालंग अछेदीय भेदीय नाम कामंग समस्त पुरासी समस्त सदामं तेरा जोर चाचरी छंद जले है थले है पीत है अपे है प्रभु है अजू है अदेश है पेश है भुजं प्रयात छंद अगादे अबादे आनंदी स्वरूपे नभो सर्वमाने समस्त निदाने नमस्तवंग नाथे नमस्तवंग परमाथे नमस्तवंग अगंजे नमस्तवंग पंजे नमस्तवंग काले नमस्तवंग पाले नमो सर्वदेशे नमो सर्वपेशे नमो राजराजे नमो साज साजे नमो साह साहे नमो माह माहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृशंग नमो सर्वकृष्ण नमो सर्वरंगे त्रिपंगी अनंगे नमो जीव जीवंग नमो बीज बीजे अखिजे पिजे समस्त प्रसिजे
कृपाल स्वरूपे कुकर मुंपरणा शीस सदा सर्वदा हृदय सदंग निवासी चर प्रछंद तव प्रसाद अमृत कर्मे अमृत धर्मे अखर योगी अचल भोगी अचल राजे अटल साजे अखर धर्म कल कर्म सर्वं दाता सर्वं ज्ञाता सर्वं पाणि सर्वं वाणी सर्वं प्राण सर्वं त्राण सर्वं भुक्ता सर्वं युक्ता सर्वं देवं सर्वं पेवं सर्वं काले सर्वं पाले रूवाल छंद तव प्रसाद आदि रूप अनाद मूर्त जौन प्रकारु सर्व मानतन मान देव पेवाद उदारु सर्व पालक सर्व कालक सर्व को पुन कालु जत्र तत्र विराज ही अवधूत रूप निसाल नाम ठाम न जात जा कर रूप रंग न लेख आदि पुरख उदार मूर्ता जौन आदि सेख देश और न पेश जा कर रूप रेख न लाग जत्र तत्र दिशा विशा हो फैले और राग नाम काम विहीन पेखत ता मुन जाए सर्व मान सर्वत्र मानो सदा मानता है एक मूर्त अनेक दर्शन कीन रूप अनेक खेल खेल खेल खेल अंत को फिर एक देपे उना जान ही जे वेद और कतेब रूप रंग न जात पासु जान ही कह जे वो तात्मा तन जात जाकर जन्म मरण विहीन चक्र बकर पिराए चतर चाक मान ही प्रतीन लोक चौदह की बिखा जग जापई जह जाप आद देव अनाद मूर्त थापे सब हजे थाप परम रूप पनीत मूर्त पूर्ण पुरख पारो सर्व सबच्यो सुजियम पह गण पजनहार कालहीन कला संयुक्त काल पुरख देश धर्म धाम सुपरम रत भूत लख पेश अंग रंग नरंग जाख अंग रंग नरंग जा कह जात पात न नाम गर्भ गंजन सरपंजन गर्भ गंजन दुष्ट भंजन मुक्त दायक काम आप रूप अमीक अनुस्तुत एक पुरख अवधूत गर्भ गंजन सरपंजन याद रूप असूत अंग हीन अपंगनात्म एक पुरख पार सर्व लायक सर्व कायक सर्व को प्रात पार सर्वगंता सर्वहंता सर्वद्यन पेख सर्वंगंता सर्वहंता सर्वते अनपेख सर्वशासना जानी ही जेह रूप रंग अरेख परम वेद पुराण जाकह नित भक्त नेतो कोट सिमरत प्राण शास्त्र ना आवई बहु चित मद पार छंद तप प्रसाद गुण गान उदारु महिमा अपार आसन भंग पनंगन भव प्रकाश निस्त्र नास आ जन बाहु साहन साहु राजन राज पानन पान देवान देव उपमा महान इंद्रन इंद्र बालन बाल रंकर रंक काल अनकाल अनुभूत अंगा बहंगात मित्रदार गुण गण उदार मुन गण प्रणाम निरपहन काम आतदत प्रचारण मितगत अखंड आलिसा कर्म दृश्य त्रम सर्वा परनाड्य अंडर बाड्य चाचरी छंद गोबिंदे मुकंदे उदारी उपारी हरियं करियं नामे अकामे भुजंग प्रयात छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छंद न सत्र न मित्र न परमंग न पित्र न कर्मंग न काय अजन्मंग अजाय न चित्र न मित्र परे पवित्र प्रतिशा अदिशा अदृशा कृषाई भगवती छंद त प्रसाद कस्ते के अक्षज देसा के अभिज पेशा के अगंध कर्म के अभंज परम के अभिज लोक के अवधुत सुख के अवधूत वर्ण के विभूत वर्ण के अभिज लोक के अदित सुख के अवधूत वर्ण के विभूत करण के राजन प्रभा है के धर्मंग तुजा है के शोक वर्ण के सर्वा पर्ण के जगतं कृतिय के छत्रं छत्रिय के ब्रह्मं स्वरूप के अनुपहनुप के आद अदेव के आप अपेव्य के चतरंग विहीन के एक अधीन के रोजी रजा कर हिमा रहा के पाक बेअ्य के गैबल गैब है के अपल गुना है के साहन साह के कारण कुणंद है के रोजी देहंद है के राज करीम है के कर्म करीम है के कर्म करीम है के सर्वं कली है के सर्वं दली है के सर्वत्र माने के सर्वत्र दाने के सर्वत्र गौने के सर्वत्र पौने
केसर बत्र दिसाई केसर बत्र पिसाई केसर बत्र राजाई केसर बत्र साजाई केसर बत्र दीनाई केसर बत्र रीनाई केसर बत्र जाहो केसर बत्र पाहो केसर बत्र दिसाई केसर बत्र पिसाई केसर बत्र कालाई केसर बत्र पालाई केसर बत्र हंता केसर बत्र गंता केसर बत्र पेखी केसर बत्र पेखी केसर बत्र काजाय केसर बत्र राजाय केसर बत्र सुखाय केसर बत्र पुखाय केसर बत्र त्राणाय केसर बत्र पुराणाय केसर बत्र दिशाय केसर बत्र पिसाय केसर बत्र माने सदैव प्रधान्य केसर बत्र जापय केसर बत्र थापय केसर बत्र पानय केसर बत्र मानय केसर बत्र इंद्रय केसर बत्र चंद्रय के सर्वम कली मैं के परमंग अपीमय के आकल अलामय के साहिब दमकलामय के हुसन अल वजू है तमा मुल रजू है अमेसर सलामय सली खतमदामय गनिमर सकस्तय गरीबल प्रस्तय बिलांदल मकानय जिमिर जिमानय तम जल तमामय रुजल नदानय हरिफल जिमर जायक जकीनय अनेक तरंग है तमा मुलत जिमय बिलंदल मकान जिमिन उर्जमान तमजुल तमाम रुजुल नदान हरिपुल जिम रजायक जकीन अनेक तरंग है भेद है पंग है अजीजुल नवाज है गनी मुलख राज निरोकत स्वरूप है त्रिमुगत भूत है पर भुगत प्रभ है सुजुगत सुदा है सदैव स्वरूप है भेदी अनूप है समस्त उपराज सदा सर्वसाज है समस्त सलाम है सदाबल काम है निर्बाध स्वरूप है अगाध है अनूप है ओ अंग आदि रूप है अनाथ रूप है अनंगी अनामे त्रिभंगी त्रिकामी त्रिभर्ग त्रिभादे अगंजे अगाधे सबुंग त्रिभागे सुसर्ब अनुरागे त्रिभुगत स्वरूप है अछिज है अछूत है कि नर प्रणास है पृथ्वी प्रवास है निरुक्त प्रवाह है सदैव सदा है विभुगत स्वरूप है प्रजुगत अनूप है निरुक्त सदा है विभुगत प्रवाह है अनुक्त स्वरूप है प्रजुगत अनूप है चात्री छंद अभंग है अनंग है अभेख है अलेख है भरम है कर्म है अनादि जुगादि अजय है जय वह है भूत्या तूत्या नासें दासें तंद बंद भगत है बरक्त है अनास है प्रकाशन चिंतन सुनंत अलेख है दिख है अलेख है भेख है ढा है गा है संभ है गम है नील है नाद है अनित है सुनित है जात है जाद है चरपड़ छंद तैप्रसाद सर्वंगता सर्वंगता सर्वंख्याता सर्वंज्ञाता सर्वंहर्ता सर्वंकर्ता सर्वंप्राण सर्वंत्राण सर्वंकर्म सर्वंतर्म सर्वंयुक्ता सर्वंमुक्ता शावल छंद त्वप्रसाद नमो नरकनाशे सदैव प्रकाशे अनंगं स्वरूपे अपंगं विभूते परमात्म परमाथे सदा सर्वसाथे अगाध स्वरूपे निर्बाध विभूते अनंगी अनामे त्रिभंगी त्रिकामे निरभंगी स्वरूपे सर्वंगी अनुपे न पोत्र न पुत्र न सुत्र न मित्र न तात न मात न जात न पाताय निरसाकुं श्री कैमितोमी कै सदैव प्रभा अजय है अजा है भगवती छंद ता प्रसाद के जाहर जहूर है के हाजिर हजूर है अमेश्वर सलाम है समस्त कलाम है के साहु दिमागे के हुसन चरागे के काबल करीम है के राज रहीम है के रोजी देहंद है के राज करहिंद है करी मल कमाले के हुसन जमाले गनी मल खराज गरीबल नवाज है हरी फुलस कन है हरासल फकन है कलंकन प्रणास है समस्तल निवास है अगंजल गनी मैं रजायक रही मैं समस्तल जुबाहे के साहिब किरा है के नरक प्रणास है बहस्तल निवास है के सर्व लगवान है हमेशर लगवान है तमाम मल तजीम है समस्तल अजीज है परम परमीश है समस्तल अदीस है अदेसल अलेख है बेसल अभेख है जमीन जमा है अमिकुल अमा है करिमुल कमाल है के जोरत जमाल है के अतरंग प्रकाश है के मित्तव सुबास है के अजब स्वरूप है के मित्तव बभूत है के मितव पुसा है के आत्म प्रभ है के अचलंग अनंग है के मितव भंग है मद भार छंद प्रसाद मौन मन प्रणाम गौन गर्म दाम अरबर गंज हर नर पर पंज आनंगन प्रणाम मुनमन सलाम हर नर खंड बर नर मंडन पहुनास मुनमन प्रकाश
ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨਛਜ ਅੰਗ ਆਸਨ ਭੰਗ ਉਪਮਾ ਪਰ ਗਤ ਮਿਤ ਦਾਰੂ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵਨਾਸੁ ਤ੍ਰਿਤਰਾ ਤ੍ਰਾਸੁ ਆਦਿਨ ਬਾਹੇ ਕਸ ਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲਖਨ ਖਿਆਲੋ ਗੁਰਬ੍ਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਣ ਛਜ ਗਾਤ ਅਜਿਜਨਾ ਬਾਤ ਅਣ ਝੰਜ ਗਾਤ ਰੰਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਪਾਰ ਆਡੀਠ ਧਰਮ ਅਤਿ ਟੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾਲਹ ਅਰਕਾਲਹ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਸਰਬ ਅਬਾਰਨ ਹੈ ਧ੍ਰਿਤ ਕੇ ਧਾਰਨ ਹੈ ਜਾਂ ਕੇ ਕਰਨ ਹੈ ਮਨ ਮਨ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰਕਰ ਹੈ ਸਰਬ ਪਾਸੈ ਸਵਰਨਾਸੈ ਕਰਣਾ ਕਰ ਹੈ ਬੀਸਵੰ ਪਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਕਲਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤੈ ਕਰੁਣਾ ਕ੍ਰਿਤੈ ਅਕ੍ਰਿਤਾ ਕ੍ਰਿਤੈ ਧਰਣੀ ਤ੍ਰਿਤੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤੈ ਅਜਬਾ ਅੰਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਪ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੀ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਵਿਭੂਤੇ ਕਲੰਕਰ ਅਰੂਪੇ ਅਲੰਕਾਰ ਅਲੰਕੇ ਨਮੋ ਆਸ ਆਸ ਨਮੋ ਬਾਂਕ ਬੰਕੇ ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜਾਇ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਪੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਗਾਹ ਢਾਹ ਅਨਾਥੀ ਪਰਮਾਥੀ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅਗੰਜਲ ਅਨਾਮੇ ਸਮਸਤਲ ਨਿਮਾਸੇ ਨਿਰਕ

ਸਾਧੂ ਪਾਤਸ਼ਾਹੀ ਦਸਵੀਂ ਤੈ ਪ੍ਰਸਾਦੂ ਸਵਈਏ ਸਰਾਬ ਗੋ ਸੁਧ ਸਮੂਹ ਸੁਧਾਨ ਕੇ ਦੇਖ ਪ੍ਰੇ ਉਘਾਰੂ ਜੋਗ ਜਤੀ ਕੇ ਸੂਰ ਸਦਾਰਦ ਨੂੰ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਉਹਨਾਂ ਦੇ ਕਿ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੋਂ ਤੇ ਏਕ ਰਤੀ ਬਿਨ ਇੱਕ ਰਤੀ ਕੇ ਮਤ ਮਤੰਗ ਜਰ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦ ਪੌਣ ਕੇ ਜੋਨ ਕੇ ਜਾਤ ਨਿਵਾਰੀ ਕੋਟ ਤਰੰਗ ਕੁਰੰਗ ਸੇ ਕੁਦ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂਪਲੀ ਬਿਦੋ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਾਈ ਤੋ ਕਾਹ ਭਾਈ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ ਜੀ ਫਿਰੈ ਸਭ ਦੇਸ ਸਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੋੜ ਗੁਜਾਨਕ ਸੁੰਦਰ ਹਿੰਸਤ ਹੀ ਹਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣ ਨਹਿ ਜਾਤ ਵਿਚਾਰੇ ਸ੍ਰੀ ਪਾਸਰੇ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖਾਏ ਵੇਦ ਪੁਰਾਣ ਕੁਤੇਬ ਕੁਰਾਨ ਜਮੀਨ ਜਮਾਨਸ ਬਾਨ ਕੇ ਪੇਖਾਏ ਪਵਨ ਅਹਾਰ ਜਤੀ ਜਤ ਹਰੋ ਸਭੈ ਸੁਪਚਾਰੂ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖਾਏ ਸੁਧ ਸੁਪਾਹਾ ਦੁਰੰਤ ਦੁਬਾਹ ਸੁਸਾਸੁਨਾਦੁਰ ਜਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਅਰੀਨ ਮੁਵਾਸਨ ਤੋਰ ਅਰੀਨ ਮਰੋਰ ਮੁਵਾਸਨ ਮਾਤੇ ਮਤੰਗਣ ਮਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਪਰ ਬੜੇ ਬਰੇ ਅਰਬ ਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮੁਵਾਸਨ ਮਾਤਿਕ ਜਾਨ ਕੇ ਮਨ ਮਲਈਆ ਗਾੜੇ ਗੜਾਨ ਕੀ ਤੋੜਨ ਹਾਰੂ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੇਕ ਦਵਈਆ ਦਾਨਵ ਦੇਵ ਫਨਿੰਦਨ ਸਾਹ ਤ੍ਰਿਭੂਤ ਭਵਿੱਖ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਂ ਥਪਾਂਗੇ ਪੁਨ ਪ੍ਰਤਾਪਨ ਬੁੜ ਜਾਤ ਨੂੰ ਤੁਮ ਪੁਨ ਪ੍ਰਤਾਪਨ ਬਾੜ ਜੈ ਤੁਨੂੰ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਰਾਦ ਪਉ ਜੋਨ ਤਰਲੋਕ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰ ਬਰਸਾਤ ਭਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਪਾਸ ਭਰਾਂਗੇ

ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋਸੀ ਸੁਣਵਾਇਓ। ਹੋ ਬਤਾਨਕ ਪੂਜਤ ਹੈ ਪਸ ਹੋ ਮਿਰਤਾਨਕ ਪੂਜਨ ਧਾਇਓ। ਹੋਰ ਕਿਰਿਆ ਉਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦਨ ਪਾਇਓ। ਕੋ ਬਤਾਨਕ ਪੂਜਤ ਹੈ ਬਸ ਕੋ ਮਿਰਤਾਨਕ ਪੂਜਨ ਧਾਇਓ। ਹੋਰ ਕਿਰਿਆ ਉਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾ ਦਰ ਛਾ ਪੂਰਨ ਹੋਏ ਚਿਤ ਕੀ ਛਾ ਤਪ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਬਤਮ।

ਆਪਹਾਦੈ ਮੋਹ ਬਚਾਵੁ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨ ਕਰਦੈ ਕਰੀਐ ਸਭ ਬੈਰਨ ਕੋ ਆਸਨ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨ ਤਿਹਾਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੌਨ ਚੁਣ ਸੁਤਰ ਹਮਾਰੀ ਮਾਰੀਐ ਹੈ ਆਪ ਹਾਦੈ ਮੁਝੇ ਮਰੀਆਈ ਮਰਨ ਕਾਲ ਕਾ ਤ੍ਰਾਸਨ ਮਰੀਆਏ ਹੋ ਜਿਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੀ ਕਰੇ ਰੱਛਾ ਰਾਖ ਲਿਹੋ ਮੁਹ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤਮੋਹ ਪ੍ਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮ ਅਵਤਰਾਂ ਕਾਲ ਪਾਏ ਸਿਵ ਜੂ ਅਵਤਰਾਂ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ

ਚਾਲਨ ਭੇਦਾ ਜਾ ਕੋ ਭੇਮ ਨੂੰ ਪਾਪ ਦਵੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹਜੀਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਿਖਾ ਨਾ ਜਾਇ ਪਸਾਰਾ ਕੇਹ ਬਿਸ ਜਾਉ ਪ੍ਰਥਮ ਸੰਸਾਰਾ ਏਕੈ ਰੂਪਾ ਨੂੰ ਪਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਸ ਦੀਨੀ ਕਹੋ ਫੂਲ ਰਾਜਾ ਹੋ ਬੈਠਾਓ ਕਹੋ ਸਿਮਟ ਭਯੋ ਸ਼ੰਕਰ ਕੈਠਾਓ ਸਿਗਰੀ ਸ੍ਰੇਸ਼ਟ ਦਿਖਾਈ ਅਚੰਭ ਭਵ ਆਪ ਜੁਗਾਦ ਸਰੂਪ ਸਜਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੋਜੋ ਤਪ ਸਰਣੀ ਪਰੇ ਤਿਨਕੇ ਦੁਰਡ ਦੁਖਤ ਹਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੂੰ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਇ ਹੈ ਰੱਛਾ ਹੋਇਤਾ ਹਿਸਬਕਾਲਾ ਦੁਸ਼ਟ ਅਰਿਸ਼ਟ ਅਰੰਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਡਿਧ ਸਿਧ ਕਰਮ ਸਭ ਹੋਈ ਦੁਰਛਾ

ਖੜਗ ਕੀਤ ਮੈਂ ਸਰਨ ਤਿਹਾਰੀ ਆਪ ਖਾਦਿਆ ਲਈ ਹੋ ਬਾਰੀ ਸਰਬ ਠੋਰ ਮੋਹ ਹੋ ਸਹਾਈ ਦੁੜ ਦੁੱਖ ਦੇਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭਰਾਤਾ ਕਿ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੋ ਜੋ ਪਹਿ ਦਿਆਲਾ ਪੂਰਨ ਕਰਾਂ ਗ੍ਰੰਥ ਦਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਥ ਸਹਿ ਬਿਆਪਤ ਕੋਈ ਅੜੇ ਲਉ ਸੁਣੈ ਗੌਂਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂਲ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾ ਕੇ ਇੱਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣਜੈ ਅਰਧ ਸਹਿਸ ਪੁਣ ਤੀਨ ਕਹੀ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾਉ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਕ ਤ੍ਰੈ ਨਹੀਂ ਅਨਿਓ ਰਾਮ ਰਹੀਮ ਪੁਰਾਨ ਕੁਰਾਨਾ ਨੀ ਕਹਿ ਮਾਤੇ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿਆ ਵੇਖ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕਹਿ ਗਹਿਓ

ਬਾਹਗਹ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ಕಾರಣ ಅಂಗೀಕಾರ ಓಹ ಕರಿತೀರ ಅಹಂಕಾರ ಸಭ ಸ್ವರ್ಣಾಂಗ ಸಭ ನಾಂಗಲ್ಲ ಸಮರಾತ್ ಸ್ವಾಮಿ ಸೋಕ್ಯ ಮನಹುಮ ಸಾರಿ ಕಹ ನಾನಕ ಮನ ಮೇರಿ ಸದಾ ರೋಹ ಹರಣಾಲಿ ಸಾಚೇ ಸಾಹಿಬಾ ಕ್ಯಾ ನಾಹೀ ಕರ ತೀರಾ ಕರ್ತಾ ತೀರಾ ಸಭ ಕಿಛ ಹೈ ಜಿಸ ದೇಹ ಸೋ ಪಾವೇ ಸದಾ ಸಿಫ್ತ ಸಲಾಹ ತೇರೀ ನಾ ಮನ ಮಸಾವೇ ನಾಮ ಜಿನ ಕೈ ಮನ ಮಸಿಯಾ ವಾಜೀ ಶಬ್ದ ಕನೇರಿ ಕಹ ನಾನಕ ಸಚೇ ಸಾಹಿಬ ಕ್ಯಾ ನಾಹೀ ಕರ ತೀರಾ ಸಾಚಾ ನಾಮ ಮೇರಾ ಆಧಾರು ਸੱਚ ਨਾਮ ਆਧਾਰ ਮੇਰਾ ਉਹ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਇ ਵਸਿਆ ਉਹ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ਮ ਤਰੋ ਪਿਆਰੋ ਸੱਚਾ ਨਾਮੇ ਨਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀ ਆਓ ਪੰਜ ਦੋਤ ਦਵਸ ਕੀਤੇ ਕਾਲ ਕੰਠ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਹੰਦ ਬਾਜੇ ਸਾਚੀ ਲਿਵੈ ਬਿਨ ਦੇਹਨ ਮਾਣੀ ਦੇਹਨ ਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾ ਹੋ ਨਾਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਦਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਿਨ ਪਾਵੈ ਪਾਵੈ ਤਾਂ ਸੋ ਜਾਂਦੇ ਹੈ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਪ੍ਰਹਿ ਤਹਿ ਜਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਾਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਇ ਜਨ ਪਾਵੇ ਆਬੋ ਸੰਤ ਪਿਆਰੇ ਕਥ ਕੀ ਕਰਾ ਕਹਾਣੀ ਕਰਾ ਕਹਾਣੀ ਕਥ ਕੇਰੀ ਕਿਸ ਦਵਾਰ ਪਾਈਐ

ਤਉ ਕਥੇ ਵਕਥ ਕਹਾਣੀ। ਇਹ ਮਨ ਚੰਚਲਾ ਉਂਚ ਤਰਾਈ ਕਰ ਨ ਪਾਇਆ, ਉਂਚ ਤਰਾਈ ਨ ਪਾਇਆ ਕਰੈ। ਤੂੰ ਸੁਣ ਮਨ ਮੇਰੇ ਆ, ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਨਾ ਕੀਤੀ, ਜਿਣ ਟਗਾਉਣੀ ਪਾਈਆ। ਕੁਰਬਾਨ ਕੀਤਾ ਤਾਂ ਸਭ ਟਹਾਉਣ

ਅਸੀਂ ਤਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾ ਲੇ, ਕਹਿ ਨਾਨਕ ਮਨ ਪਿਆਰੇ ਤੁਸ ਦਾ ਸਤ ਸੰਭਾਲੇ। ਅਗਮ ਅਗੋਚਰਾ ਅਤਰ ਅੰਤ ਨੂੰ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਅੱਖ ਵਖਾਣੇ, ਆਖਾ ਤਾਂ ਵੇਖਾ ਸਭ ਤੂੰ ਹੈ, ਜਿਨ ਜਗਤ ਨੂੰ ਪਾਇਆ ਕਹਿ ਨਾਨਕ ਤੁਸ ਦਾ ਅਗੰਮ ਹੈ, ਤੇਰਾ ਅੰਤ ਨੂੰ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਮਸਾਇਆ। ਜੀ ਜੰਤ ਸਭ ਤੁਧ ਉਪਾਇ, ਇੱਕ ਵੇਖ ਪਰਸਨ ਆਇਆ। ਲੱਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਨ ਲਾਲੀ ਭਗਤਾ ਹਾ ਕੇਰੀ, ਬਿਖਮ ਮਾਰ ਚਰਣਾ, ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੁਰਣਾ, ਖੰਡ ਹੁਤਿੱਖੀ ਵਾਲ ਹੋਣੀ ਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੇ ਆਪ ਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ, ਜੋ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚਲਹ, ਜਿਨ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਹੇ ਸੇ ਹਰ ਹਰਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵਹਿ, ਇਹੋ ਸੋਹਿਲਾਂ ਸ਼ਬਦ ਸੁਹਾਵਾਂ, ਸ਼ਬਦੋ ਸੁਹਾਵਾਂ ਸਦਾ ਸੋਹਿਲਾਂ, ਸਤਿਗੁਰੂ ਸੁਣਾਇਆ। ਇਹੋ ਤਿਨਕਾ ਮਨ ਮਸਿਆ, ਜਿਨ ਧਰੋ ਲਿਖਿਆ ਆਇਆ, ਇੱਕ ਪਰੈ ਕਨੇਰੇ ਕਰਹਿ ਗੱਲਾਂ, ਗੱਲੀ ਕਰਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾਂ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ ਹਰ ਧਿਆਇਆ, ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਣ ਸਹਿਜਾ ਸਹਸਾ ਨਾ ਜਾਏ, ਨਾ ਜਾਏ ਸਹਸਾ ਕਤੈ, ਨਾ ਜਾਏ ਸਹਸਾ ਕਤੈ, ਸੰਜਮ ਰਹੇ ਕਰਮ ਕਮਾਏ। ਸਾਹਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ, ਸਹਿਜ ਉਪਜਾਏ ਇਹ ਸਹਿਸਾ ਉਪਜਾਏ, ਜੀਹੋ ਮੈਲੇ ਬਾਹਰੋਂ ਨਿਰਮਲੋ, ਬਾਹਰੋਂ ਨਿਰਮਲ ਜੀਉ ਤਾਂ ਮੈਲੀ, ਤਿੰਨ ਜਨਮ ਜੂਆ ਹਾਰੇ ਆ। ਇਹ ਤਿਸਨਾ ਵੱਡਾ ਲੋਕ ਲੱਗਾ, ਮਰਨ ਮਨੋਹ ਵਿਸਾਰਿਆ, ਵੇਦਾ ਮੈਂ ਹੈ ਨਾਮ ਉੱਤਮ, ਸੋ ਸੁਣ ਹੈ ਨਾਹੀ ਫਿਰਾਂ ਜੋ ਬੇਤਾਲਿਆ, ਕਹਿ ਨਾਨਕ ਜਿਨ ਸਤ ਜਿਆ, ਕੂੜੇ ਲਾਗੇ ਤਿੰਨ ਜਨਮ ਜੂਆ ਹਾਰੇ ਆ। ਜੀਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਸ ਮਾਣੀ। ਜਨਮ ਰਤਨ ਜਿਨ ਖਟਿਆ, ਭਲੇ ਸੇਵਣ ਜਾਰੀ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਾ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇ ਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੇ। ਆਪ ਚੜ ਸਦਰ ਪਰਣੈ, ਗੁਰਬਨੇ ਅਵਰ ਨ ਜਾਣ ਕੋਈ, ਕਹਿ ਨਾਨਕ ਸੁਣਹੋ ਸੰਤਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਥੈ ਕੋਈ, ਪੁੱਛੋ ਬਬੇ ਕੀ ਜਾਏ। ਅਨੇਕ ਜੂਨੀ ਭਰਮਾ ਵੈ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰ ਕੇਰੀ, ਬਾਣੀ ਅਸਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨ ਸਮਾਣੀ, ਪੀ ਬਹੋ ਅੰਮ੍ਰਿਤ ਸਦਾ ਰਹੋ, ਹਰੰਗ ਜਪੋ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਹੋਏ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ।
ਹਰ ਹਰ ਨਿਤ ਕਰ ਹਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੀਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿੜਾਵੋ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਵੇ ਕਹਿ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਮਲ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਹਸਰ ਪੁੰਨ ਪਾਪ ਵਿਚਾਰਦੇ ਤੱਤਾ ਸਾਰਣ ਜਾਣੀ ਗੁਰੂ ਬਾਜੋ ਤੱਤਾ ਸਾਰਣ ਜਾਣੀ ਤੇਹ ਗੁਣੀ ਸੰਸਾਰ ਭਰਮ ਸੁੱਤਿਆ ਸੁੱਤਿਆ ਰਹਿਣ ਮਿਹਾਣੀ ਤੇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਮਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮੁਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਇ ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਮਿਹਾਣੀ ਮਾਤਾ ਕੀ ਉਦਰ ਮਹਿ ਪ੍ਰਤ ਬਾਲ ਕਰੇ ਸੋ ਕਿਆ ਮਨ ਹੋ ਸਾਰੀਏ ਮਨ ਹੋ ਕਿਆ ਸਾਰੀਏ ਇਵਣ ਦਾਤਾ ਜੇ ਅਗਨ ਮੈਂ ਆਹਾਰ ਪਹੁੰਚ ਜਾਵੇ ਉਸ ਨੂੰ ਕਿਹੋ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਸ ਮਾਲੀਏ ਕਹਿ ਨਾਨਕ ਇਵਣ ਦਾਤਾ ਸੋ ਕਿਆ ਮਨ ਹੋ

ਤੈ ਕਿਲ ਚਾਇਆ ਜਤ ਭਾਂਡਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਪ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾਏ ਮਾਹ ਉਪਜਾ ਭਾਹ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਵਿੱਚੋਂ ਰਹ ਲੁਕ ਵਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨ ਜਾਰਾ ਹਰ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖੱਟਿਓ ਦਿਹਾੜੀ ਇਹੋ ਧੰਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਮਨਜਾਰਾ ਇਹ ਰਸਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਫੁਰਤ ਕੀਤਾ ਜਿੱਚਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁਣ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਆਏ ਸਤਿਗੁਰੂ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨਰਸ

ਤੂੰ ਜਗ ਮਹਿ ਆਇਆ, ਹਰਿ ਆਪੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੀ ਮਾਤਾ ਆਪੇ ਪਿਤਾ, ਜਿਮ ਜੀਓ ਪਾਏ ਜਗਤ ਦਿਖਾਇਆ।

ਇਹ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਸੋ ਹਰ ਮਨ ਨਮਸਾਇਆ ਕਿਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨਿਆ ਉਹ ਨਾ ਦੇਖੋ ਕੋਈ ਹਰ ਬਿਨਿਆ ਉਹ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਕ ਹੈ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਕ ਹਰ ਬਿਨੇ ਅਵਰਨ ਕੋਈ ਕਹਿ ਨਾਨਕ ਇਹ ਨੇਤਰਿਆਂ ਦੱਸੇ ਸਤਿਗੁਰ ਮਿਲਿਆ ਦੇ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚਾ ਸੁਣਨਾ ਨੂੰ ਪਠਾਏ ਸੱਚਾ ਸੁਣਨਾ ਨੂੰ ਪਠਾਏ ਸ੍ਰੀ ਲਾਇ ਸੁਣੋ ਸਤ ਬਾਣੀ ਜਿਤ ਚੁਣੀ ਮੰਤਨ ਹਰਿਆ ਹੋ ਵਾ ਰਸਨਾ ਰਸ ਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣਨਾ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖੇ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ

ਬਜਾਇਆ। ਇਉ ਸੱਚਾ ਸੋਹਿਲਾ ਸੱਚਾ ਕਰ ਗਭ ਹੋ ਗਭੋ ਤਾਂ ਸੋਹਿਲਾ ਕਰ ਸੱਚਾ ਹੈ ਜਿੱਥਾ ਸਦਾ ਸਤਿਆਵੇ ਹੈ ਸੱਚੋ ਧਿਆਵੈ ਜਤ ਭਾਵੈ ਗੁਰਮੁਖ ਜਿਨਾ ਬੁਝਾਵੇ ਹੈ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਭ ਹੈ ਆਨੰਦ ਸੁਨਾਹੋ ਮੜ ਭਾਗੀ ਹੋ ਸਗਲ ਮਨੋਹਰਤ ਪੂਰੇ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਾਦੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਕਾ

ਬੜੀਆ ਪੀਨੇ ਭੁੱਖ ਭੁੱਖ ਕਹਿ ਹੋਏ ਪਸਮਣ ਬਹੁਤ ਸਿਧਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਕੱਤ ਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਬੈਲੇ ਖਾਕਰ

ਪਹਿ ਵਿੱਚ ਭਵਨ ਮੈਂ ਸਦਵਾ ਪਹਿ ਵਿੱਚ ਲੈ ਲੱਖ ਦਰੀਆ ਪਹਿ ਵਿੱਚ ਅਗਨ ਕੱਢੇ ਬੇਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੇ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਿੱਧ ਬਹੁ ਸੁਰਨਾਥ ਪਹਿ ਵਿੱਚ ਆਡਾਨੇ ਆਕਾਸ਼ ਪਹਿ ਵਿੱਚ ਜੋਤ ਮਹਾਬਲ।

ਆਪਣੀ ਤਨ ਦੀ ਸਤਿਗੁਰ ਪਾਇਆ ਇਹੋ ਜੀ ਬਹੁਤ ਜਨਮ ਭਰਮਿਆ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ

ਕਤਰੀ ਸਬਦਿੰਗ ਸੁਰ ਸਬਦਿੰਗ ਸੂਦਰ ਸਬਦਿੰਗ ਭਰਾ ਕਿਰਤ ਸਰਬ ਸਬਦਿੰਗ ਏਕ ਸਬਦਿੰਗ ਜੇ ਕੋ ਜਾਣਾ ਪਿਓ ਨਾਨਕ ਤਾ ਕਾ ਦਾਸਾ ਸਵਿੰਦਰ ਚਿੰਤਿਓ ਮਹੱਲਾ ਦੂਜਾ।

0: ਗੁਰੂ ਪ੍ਰਸਾਦ ਸਿੰਘ ਜੀ ਕੀਰਤਨ ਕਰਦੇ ਹੋਈਆਂ ਪੌਣਾ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਤਸ਼ਾਹ ਜੀ ਸਰਵਣ ਕਰੋ ਜੀ। ਜਿੰਨੇ ਵੀ ਸਤਸੰਗ ਜੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਤਿਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਮ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ,

हम जनता तू पुरख जन तैनी जन नानक के प्रभ करते स्वामी।

ਗੁਰਬਾਣੀ ਕਹੈ ਸੇਵਕ ਜਨ ਮਾਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜੋ ਪਾਵਨ ਉਪਦੇਸ਼ ਲੜੀਵਾਰ ਕਥਾ ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ 892 ਅੰਗ ਤੋਂ ਬਖਸ਼ਿਸ਼ ਕਰ ਰਹੇ ਨੇ, 30 ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਪੂਰਨ ਹੋਏ ਨੇ। ਦੋ ਦੋ ਪਦਿਆਂ ਚਾਰ ਚਾਰ ਪਦਿਆਂ ਵਾਲੇ ਸ਼ਬਦ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਮਨੁੱਖ ਦਈ ਲਾਲਸਾ ਕੀ ਹੈ, ਸੁਭਾਵ ਕੀ ਹੈ, ਮਾਇਆ ਦੇ ਮੋਹ ਵਿੱਚ ਹੀ ਗਲਤਾਨ ਰਹਿੰਦਾ ਹੈ। ਦੁਨੀਆਂ ਦੇ ਨੌ ਰਤਨਾਂ ਨਾਲੋਂ ਅਮੋਲਕ ਜੋ ਰਤਨ ਹੈ ਵਾਹਿਗੁਰੂ ਦਾ ਨਾਮ, ਨਾਮ ਦੀ ਕਮਾਈ ਕਰਕੇ ਮਾਨਸ ਦੇਹੀ ਦੇ ਰਾਹੀਂ ਆਤਮਾ ਦੇ ਆਨੰਦ ਨੂੰ ਪਾਉਣਾ ਇਹਦਾ ਮੁੱਖ ਪ੍ਰਯੋਜਨ ਹੈ। ਮਾਨਸ ਦੇਹੀ ਦਾ ਰਿਜ਼ਲਟ ਹੈ, ਉਹਨੂੰ ਜੀਵ ਤਿਆਗ ਦਿੰਦਾ ਹੈ, ਉਹਨੂੰ ਗ੍ਰਹਿਣ ਨਹੀਂ ਕਰਦਾ ਹੈ। ਹਰ ਕੌਡੀ ਦੀ ਨਿਆਈ ਮਾਇਆ ਹੈ, ਜਿਵੇਂ ਕੌਡੀ ਦਾ ਕੋਈ ਬਹੁਤਾ ਮੁੱਲ ਨਹੀਂ ਹੁੰਦਾ, ਕੌਡੀ ਕਿਹਾ ਹੈ, ਅਖੀਰ ਇਹਦਾ ਮੁੱਲ ਦਰਗਾਹ ਵਿੱਚ ਨਹੀਂ ਪੈਂਦਾ ਹੈ, ਚੰਗੇ ਕਰਮ ਪੁੰਨ ਦਾਨ ਦਾ ਮੁੱਲ ਪੈਂਦਾ ਹੈ। ਜਿਕਨੇ ਦਾ ਅਭਿਮਾਨ ਹੰਕਾਰ ਜੀਵਾਂ ਤੋਂ ਪਾਪ ਵੀ ਕਰਾਉਂਦਾ ਹੈ, ਗੁਨਾਹ ਵੀ ਕਰਾਉਂਦਾ ਹੈ। ਵਾਹਿਗੁਰੂ ਦਾ ਨਾਮ ਅਮੋਲਕ ਰਤਨ ਹੈ, ਆਤਮਾ ਦੇ ਆਨੰਦ ਨੂੰ ਪ੍ਰਗਟ ਕਰ ਦੇਣ ਵਾਲਾ ਰਤਨ ਹੈ, ਪ੍ਰਕਾਸ਼ ਕਰ ਦੇਣ ਵਾਲਾ ਰਤਨ ਹੈ, ਉਹਦੀ ਜੀਵ ਸੋਝੀ ਨਹੀਂ ਕਰਦਾ ਹੈ। ਅੰਮ੍ਰਿਤ ਸਰੀਖਾ ਮਿੱਠਾ ਵਾਹਿਗੁਰੂ ਦਾ ਨਾਮ ਹੈ, ਉਹ ਕੌੜਾ ਲੱਗਦਾ ਹੈ ਤੇ ਜ਼ਹਿਰ ਜਿਹੜੀ ਹੈ ਉਹ ਇਹਨੂੰ ਮਿੱਠੀ ਲੱਗਦੀ, ਜੀਵ ਦਾ ਸੁਭਾਵ ਹੈ। ਇਹ ਮਾਇਆ ਵਿੱਚ ਵਿਹੜੇ ਹੋਏ ਮਨੁੱਖ ਦੀ ਹਾਲਤ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਅਸੀਂ ਆਪ ਤੱਕੀ ਹੈ, ਵੇਖੀ। ਸਾਕਤ ਪੁਰਸ਼ ਦੀ ਮਾਇਆ ਵਿੱਚ ਵਿਹੜੇ ਹੋਏ ਦੀ, ਘਿਰੇ ਹੋਏ ਦੀ ਮਨ ਬਾਣੀ ਸਰੀਰ ਕਰਕੇ ਜਿਹੜਾ ਘਿਰ ਜਾਵੇ ਉਹ ਸਾਕਤ ਹੈ। ਜਿਹੜਾ ਧਰਮ ਤੋਂ ਦੂਰ ਹੋ ਜਾਵੇ, ਵਾਹਿਗੁਰੂ ਦੀ ਯਾਦ ਜਿਹਨੂੰ ਭੁੱਲ ਜਾਵੇ, ਉਹੀ ਸਾਕਤ ਹੈ। ਸਾਕਤ ਦਾ ਬਿਆਨ ਮਹਾਰਾਜ ਕਰ ਰਹੇ
ਇਹ ਪਾਵਨ ਸ਼ਬਦ ਵਿੱਚ ਉਹਦੇ ਜੀਵਨ ਸ਼ੈਲੀ ਹਾਲਤ ਕੀ ਹੁੰਦੀ ਹੈ। ਰਾਮ ਕਲੀ ਮਹੱਲਾ ਪੰਜਵਾ, ਕੌਡੀ ਬਦਲੈ ਤਿਆਗੈ ਰਤਨ, ਛੋਟ ਜਾਏ ਤਾਹੂ ਕਾ ਯਤਨ। ਸਾਕਤ ਬੰਦਾ ਕਿਹੋ ਜਾਏ, ਸਾਕਤ ਤੋਂ ਭਾਵ ਸ਼ਕਤੀ ਦਾ ਪੁਜਾਰੀ, ਮਾਇਆ ਦਾ ਸੇਵਕ। ਹਰ ਵੇਲੇ ਜੋ ਮਾਇਆ ਨੂੰ ਚਿਤ ਵਧਾ ਹੈ, ਮਨ ਕਰਕੇ ਵੀ, ਹਿਰਦਿਓਂ ਵੀ, ਸਰੀਰ ਕਰਕੇ ਵੀ, ਵਿਕਾਰਾਂ ਵਿੱਚ ਡੁੱਬਾ ਹੋਇਆ, ਬੋਲਾਂ ਕਰਕੇ ਵੀ ਜੇ ਬੋਲਦਾ ਹੈ ਤੇ ਮਾਇਆ ਦੀ ਵਡਿਆਈ ਕਰਦਾ ਹੈ, ਐਸਾ ਪੁਰਸ਼ ਸਾਕਤ ਪੁਰਸ਼ ਹੁੰਦਾ ਹੈ। ਧਰਮ ਨਹੀਂ ਕਮਾਇਆ ਜਾ ਸਕਦਾ, ਧਰਮ ਤੋਂ ਦੂਰ ਹੁੰਦਾ ਹੈ। ਧਰਮ ਦਾ ਜਿੰਨਾ ਨੁਕਸਾਨ ਹੋ ਜੇ, ਸਗੋਂ ਨੁਕਸਾਨ ਕਰਦਾ ਹੈ ਧਰਮੀ ਬੰਦਿਆਂ ਦਾ, ਆਪ ਧਰਮੀ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਸਾਕਤ ਪੁਰਸ਼ ਦਾ ਬਿਆਨ ਕਰ ਰਹੇ ਨੇ ਪਾਵਨ ਸ਼ਬਦ ਵਿੱਚ। ਕੌਡੀ ਬਦਲੈ ਤਿਆਗੈ ਰਤਨ, ਕੌਡੀ ਦੀ ਨਿਆਈ ਇਹ ਮਾਇਆ ਹੈ, ਬਹੁਤ ਥੋੜ੍ਹੀ ਜਿਹਦਾ ਮੁੱਲ ਹੁੰਦਾ ਸੀ। ਕੌਡੀ ਦੋ ਆਨਿਆਂ ਦੇ ਬਰਾਬਰ ਹੁੰਦੀ ਸੀ, ਦੋ ਪੈਸਿਆਂ ਦੇ ਬਰਾਬਰ ਕੌਡੀ ਹੁੰਦੀ ਸੀ, ਦੋ ਪੈਸਿਆਂ ਦੇ ਬਰਾਬਰ ਸਿਰਫ। ਕੌਡੀ ਬਦਲੈ ਤਿਆਗੈ ਰਤਨ, ਇਹ ਐਸਾ ਹੀ ਹੈ ਅਮੋਲਕ ਰਤਨ ਜਿਹੜਾ ਨਾਮ, ਕੌਡੀ ਦੇ ਬਦਲੇ ਵਿਕ ਜਾਂਦਾ ਜੀਵ ਦਾ ਮਨ ਤੇ ਤਨ। ਮਾਇਆ ਹਾਥ ਬੇਕਾਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਨੇ, ਮਾਇਆ ਦੇ ਹੱਥ ਵਿੱਚ ਇਹ ਮਨ ਜੀਵ ਦਾ ਹਿਰਦਾ ਵਿਕ ਜਾਂਦਾ, ਸਾਰੀ ਜ਼ਿੰਦਗੀ ਵਿਕਿਆ ਰਹਿੰਦਾ। ਕੌਡੀ ਦੇ ਬਦਲੇ ਰਤਨ ਤਿਆਗ ਦਿੰਦਾ ਹੈ, ਭੁੱਲ ਜਾਂਦਾ ਹੈ। ਇੱਕ ਸਾਧ ਸੀ, ਤੀਰਥ ਯਾਤਰਾ ਬੜੀ ਕਰਦਾ ਹੁੰਦਾ ਸੀ, ਉਂਝ ਸਾਧੂਆਂ ਵਾਲਾ ਲਿਬਾਸ ਪਾਇਆ ਹੋਇਆ ਸੀ। ਕਹਿੰਦਾ ਸੀ ਮੈਂ ਤਿਆਗੀ ਹਾਂ, ਪਰ ਉਹਦੇ ਕੋਲ ਲਾਲ ਰਤਨ ਸੀ ਇੱਕ ਬੜਾ ਮੋਲਕ, ਉਹਦੇ ਕਰਕੇ ਬੜਾ ਹੌਂਸਲਾ ਹੁੰਦਾ ਸੀ ਤੇ ਮੱਥਾ ਖਿੜਿਆ ਰਹਿੰਦਾ ਸੀ। ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਆਪਣੀਆਂ ਵਾਰਾਂ ਵਿੱਚ ਕਿ ਧਨ ਧਰਤੀ ਵਿੱਚ ਦੱਬੀ ਹੈ, ਮਸਤਕ ਪ੍ਰਵਾਨ ਹੈ। ਧਨ ਬੰਦੇ ਦੇ ਕੋਲ ਹੋਵੇ ਨਾ, ਇਹੋ ਜਿਹੀ ਚੀਜ਼ ਹੈ ਦੌਲਤ, ਭਾਵੇਂ ਧਰਤੀ ਵਿੱਚ ਦੱਬ ਕੇ ਰੱਖਿਆ ਹੋਵੇ ਤੇ ਮੱਥੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਜ਼ਰੂਰ ਕੁਝ ਨਾ ਕੁਝ ਹੈ। ਮਸਤਕ ਪ੍ਰਵਾਨ ਹੈ, ਕੋਲ ਨਾ ਹੋਵੇ, ਦੱਬਿਆ ਹੋਵੇ ਧਰਤੀ 'ਚ, ਘਰ ਵਿੱਚ ਜਾਂ ਕਿਤੇ ਵੀ। ਮੱਥਾ ਜਿਹੜਾ ਖੁਸ਼ ਹੈ, ਉਹ ਤੋਂ ਪਤਾ ਲੱਗਦਾ ਵੀ ਇਹਦੇ ਕੋਲ ਹੈ ਕੁਝ, ਇਹਦਾ ਐਸਾ ਪ੍ਰਭਾਵ ਹੈ। ਉਹ ਸਾਧ ਕੋਲ ਰਤਨ ਸੀ ਲਾਲ ਅਮੋਲ, ਤੇ ਉਹ ਰਤਨ ਠੱਗ ਜਿਹੜੇ ਬੰਦੇ ਸੀ, ਠੱਗ ਬੜੇ ਤੇਜ਼ ਹੁੰਦੇ ਨੇ, ਉਹੀ ਠੱਗ ਕੇ ਲੈ ਜਾਣ ਜਿਹੜੇ, ਉਹ ਚੱਕੇ ਚੋਰ, ਉਹੀ ਚੁੱਕ ਕੇ ਲੈ ਜਾਣ, ਖਚਾਨੀ ਦੇ ਕੇ ਪਤਾ ਨਾ ਲੱਗਣ। ਉਹਨਾਂ ਨੂੰ ਚੱਕੇ ਕਿਹਾ ਠੱਗ, ਪਤਾ ਨਾ ਲੱਗਣ ਤੇ ਠੱਗ ਕੇ ਲੈ ਜਾਣ, ਮਗਰੋਂ ਪਤਾ ਲੱਗੇ ਜਦੋਂ ਸ਼ੁਭ ਮੰਤਰ ਹੋ ਜਾਣ ਸਭ ਕੁਝ ਸਾਫ਼ ਕਰਕੇ। ਉਸ ਵੇਲੇ ਉਹਨਾਂ ਨੂੰ ਉਹਨਾਂ ਕਿਹਾ, ਦੋ ਤਿੰਨ ਠੱਗ ਸੀ, ਉਹਨਾਂ ਕਿਹਾ ਵੀ ਹੈ ਤੇ ਸਾਧੂਆਂ ਵਾਲਾ ਲਿਬਾਸ ਪਾਇਆ ਹੋਇਆ, ਤੀਰਥ ਯਾਤਰਾ ਤੇ ਕਹਿੰਦਾ ਮੈਂ ਚੱਲਿਆ, ਪਰ ਮੱਥਾ ਬੜਾ ਦੇਖਿਆ, ਕੋਈ ਬਹੁਤੀ ਬੰਦਗੀ ਤਾਂ ਹੈ ਨਹੀਂ, ਬੰਦਗੀ ਨਾਲ ਮੱਥਾ ਜਗਦਾ ਜਾਂ ਤਾਂ ਬ੍ਰਹਮ ਗਿਆਨੀ ਦਾ ਖੇੜਾ ਹੁੰਦਾ ਹਿਰਦੇ ਦੇ ਵਿੱਚ, ਉਹ ਖੇੜਾ ਬਾਹਰ ਵੀ ਪ੍ਰਤੀਤ ਹੁੰਦਾ। ਐਸਾ ਤਾਂ ਲੱਗਦਾ ਨਹੀਂ, ਜੇ ਆਪਾਂ ਉੱਠੇ ਹਾਂ ਉਦੋਂ ਹੀ ਇਹ ਉੱਠਿਆ ਸਵੇਰੇ, ਇਹਨੇ ਦੋ ਚਾਰ ਮਿੰਟ ਬੈਠਾ, ਆਪਾਂ ਆਪਦਾ ਮੂੰਹ ਧੋਣ ਲੱਗ ਗਏ ਹਾਂ, ਇਹਨੂੰ ਕਾਹਦਾ ਹੌਂਸਲਾ ਇੰਨਾ, ਇਹਦਾ ਮੱਥਾ ਜਿਹੜਾ
ਦੂਜਾ ਕਹਿਣ ਲੱਗਾ ਇਹਦੇ ਕੋਲੇ ਇਹਦੀ ਗੋਦੜੀ ਜਿਹੜੀ ਹੇਠ ਦੀ ਪਾਉਂਦਾ ਹੈ ਅਤੇ ਕੋਲੇ ਆ ਜ਼ਰੂਰ ਕੁਝ ਨਾ। ਉਹ ਸਮਝ ਗਏ, ਠੱਗ ਬੜੇ ਤੇਜ਼ ਹੁੰਦੇ ਨੇ। ਕਹਿੰਦੇ ਬਾਬਾ ਜੀ, ਅਸੀਂ ਵੀ ਤੁਹਾਡੇ ਨਾਲ ਹੀ ਤੀਰਥ ਯਾਤਰਾ ਕਰਨੀ, ਚਲੋ ਸਾਡਾ ਵੀ ਭਲਾ ਹੋ ਜੂ। ਕਹਿੰਦਾ ਆ ਜਾਓ ਜੀ, ਚਲੋ ਜੀ, ਨਾਲੇ ਰਾਮ ਰਾਮ ਕਵਾਂਗੇ, ਨਾਲੇ ਯਾਤਰਾ ਕਰਾਂਗੇ। ਔਰ ਉਸ ਵੇਲੇ ਨਾਲ ਹੀ ਤੁਰ ਪਏ ਠੱਗ। ਰਾਹ ਵਿੱਚ ਜਾਂਦਿਆਂ ਉਹਨਾਂ ਨੇ ਉਹ ਚਾਰ ਕੌਡੀਆਂ ਦਿੱਤੀਆਂ। ਕਹਿਣ ਲੱਗੇ, ਬਾਬਾ ਜੀ ਤੁਸੀਂ ਸੌਦਾ ਖਰੀਦ ਲਿਆ, ਭੋਜਨ ਬਣਾ ਲਵਾਂਗੇ। ਆਹ ਕੌਡੀਆਂ ਲੈ ਜਾਓ, ਮਹਾਤਮਾ ਜੀ ਇੱਥੇ ਨੇੜੇ, ਤੁਹਾਨੂੰ ਪਤਾ ਹੋਣਾ ਅਸੀਂ ਤਾਂ ਪਹਿਲੀ ਵਾਰ ਆਏ ਤੁਹਾਡੇ ਨਾਲ ਤੀਰਥ ਯਾਤਰਾ 'ਤੇ, ਉਹ ਥੋੜ੍ਹਾ ਬਹੁਤਾ ਸੀਧਾ ਲੈ ਆਓ, ਭੋਜਨ ਤਿਆਰ ਕਰ ਲਵਾਂਗੇ। ਕਹਿੰਦਾ ਠੀਕ ਹੈ ਜੀ, ਮੈਂ ਲੈ ਆਉਣਾ। ਚਾਰ ਕੌਡੀਆਂ ਦੇ ਤੀਆਂ ਅਤੇ ਉਹਨੂੰ ਚੇਤਾ ਹੀ ਭੁੱਲ ਗਿਆ ਵੀ ਮੇਰੇ ਕੋਲ ਐਡਾ ਰਤਨ ਆ ਉਹ ਨਾਲ ਨਹੀਂ। ਉਹ ਲੈ ਗਏ ਗੋਦੜੀ ਵਿੱਚ, ਉਹ ਨਹੀਂ ਲਾਉਂਦਾ ਸੀ ਜਦੋਂ ਪੈਂਦਾ, ਸਿਰਹਾਣੇ ਰੱਖ ਲੈਂਦਾ ਸੀ ਆਪਣੀ ਹੇਠਾਂ ਦੀ ਲਾਹ ਕੇ, ਪੂਰੇ ਧਿਆਨ ਨਾਲ ਉਹਦੇ ਵਿੱਚ ਰਤਨ ਸੀ ਨਾ ਲੁਕੋ ਕੇ ਰੱਖਿਆ ਹੋਇਆ। ਉਹ ਠੱਗ ਸਮਝ ਗਏ ਵੀ ਜਿਹੜਾ ਉਤਲਾ ਜਿਹੜਾ ਚੋਲੇ ਦੀ ਅੰਦਰਲੀ ਜੇਬ ਦੇ ਵਿੱਚ ਇਹਦੇ ਹੈ, ਅਤੇ ਜਿਹੜਾ ਇੰਨਾ ਸਾਂਭ ਸਾਂਭ ਰੱਖਦਾ ਇਹਨੂੰ ਛੱਡਦਾ ਨਹੀਂ, ਇਹਦੇ ਵਿੱਚ ਹੀ ਰਤਨ ਹੋਵੇਗਾ। ਤਾਂ ਉਹਨਾਂ ਭੇਜ ਦਿੱਤਾ ਗਿਆ, ਅਤੇ ਜਦੋਂ ਉਹਨਾਂ ਹਿਸਾਬ ਕੀਤਾ ਆ ਕੇ ਫੇਰ ਕਹਿਣ ਲੱਗੇ, ਸੌਦਾ ਤਾਂ ਤਿੰਨ ਕੌਡੀਆਂ ਦਾ ਹੀ ਚਾਰੇ ਲੈ ਲਈਆਂ, ਚਾਰ ਕੌਡੀਆਂ ਤੁਹਾਨੂੰ ਦਿੱਤੀਆਂ ਸੀ, ਸੌਦਾ ਤਾਂ ਤਿੰਨ ਕੌਡੀਆਂ ਦਾ ਹੀ, ਅਤੇ ਇੱਕ ਕੌਡੀ ਤੁਹਾਡਾ ਆਪਣੀ ਰੱਖ ਗਿਆ ਉਹ ਸ਼ਾਹੂਕਾਰ। ਜਾਓ ਮਾਤ

ਉਹ ਰਤਨ ਸੀ। ਉਹ ਜਦੋਂ ਉੱਥੇ ਲਾ ਕੇ ਉੱਠ ਗਿਆ ਵੀ ਇਹਨਾਂ ਨੂੰ ਕਿਹੜਾ ਪਤਾ, ਉਹਨਾਂ ਦੀ ਤਾਂ ਨਿਗ੍ਹਾ ਹੀ ਉਹਦੇ 'ਤੇ ਸੀ। ਅਤੇ ਉਹ ਸ਼ਾਹੂਕਾਰ ਕੋਲ ਗਿਆ, ਆਪਣੀ ਕੌਡੀ ਕਹਿਣ ਲੱਗਾ, ਕੌਡੀ ਦਿਓ ਮੇਰੀ, ਤੂੰ ਇੱਕ ਕੌਡੀ ਰੱਖ ਗਿਆ। ਉਹ ਕਹਿਣ ਲੱਗਾ, ਨਹੀਂ ਮੈਂ ਤਾਂ ਤੁਹਾਨੂੰ ਮੋੜੀ ਹੈ, ਤੁਸੀਂ ਜੇਬ 'ਚ ਪਾਈ ਹੈ, ਰਾਹ 'ਚ ਕਿਤੇ ਡਿੱਗ ਡੁੱਗ ਪਈ ਹੋਣੀ ਹੈ, ਮੈਂ ਤੁਹਾਨੂੰ ਮੋੜੀ ਹੈ। ਕਹਿਣ ਲੱਗਾ, ਅੱਛਾ, ਹੈਰਾਨ ਜਿਹਾ ਹੋ ਗਿਆ, ਚੱਲ ਰਾਹ 'ਚ ਵੇਖ ਲੈਂਦਾ। ਰਾਹ 'ਚ ਵੇਖਦਾ ਆਵੇ, ਉਹ ਆਉਂਦਿਆਂ ਸਭ ਕੁਝ ਸਾਫ਼ ਸੀ, ਨਾ ਉੱਥੇ ਠੱਗ ਅਤੇ ਨਾ ਉੱਥੇ ਲਾਲ ਰਤਨ ਕਲੀ ਗੋਦੜੀ ਪਈ ਸੀ। ਇਹ ਵੀ ਸਾਖੀ ਆਉਂਦੀ ਹੈ, ਜੀਵ ਦੀ ਹਾਲਤ ਵੀ ਐਸੀ ਹੈ। ਇਹ ਜਿਹੜਾ ਰਤਨ ਹੈ, ਕੌਡੀ ਬਦਲਾ, ਦੇਹੀ ਕੌਡੀ ਦੀ ਨਿਆਈ ਹੈ। ਜਜਰੀ ਭੂਤ ਦੇਹੀ ਹੈ, ਪੰਜ ਭੂਤਕ ਸਰੀਰ ਹੈ, ਪੰਜ ਤੱਤਾਂ ਦੀ ਮਿੱਟੀ ਹੈ, ਕੌਡੀ ਦੀ ਨਿਆਈ ਹੈ। ਪਰ ਰਤਨ ਜਿਹੜਾ ਅੰਦਰ ਇਹਦੇ ਹੈ, ਦੇਹੀ ਰੂਪੀ ਗੋਦੜੀ ਦੇ ਅੰਦਰ ਜਿਹੜਾ ਰਤਨ ਆ, ਜੀਵ ਰੂਪ ਸਾਧੂ ਦੇ ਕੋਲ ਇਹ ਜਿਹੜਾ ਰਤਨ, ਵਾਹਿਗੁਰੂ ਦਾ ਨਾਮ ਆ, ਹਿਰਦੇ ਦੇ ਵਿੱਚ ਨਾਮ ਦਾ ਵਾਸਾ, ਉਹਦੀ ਸੋਝੀ ਨਹੀਂ ਪਈ, ਉਹਨੂੰ ਗਵਾ ਲੈਂਦਾ ਹੈ, ਕੌਡੀ ਬਦਲੇ ਹੀ ਗਵਾ ਲੈਂਦਾ ਹੈ। ਕੌਡੀ ਮਾਇਆ ਜਿਹੜੀ ਹੈ, ਵਿਕਾਰਾਂ ਦੇ ਭਾਅ, ਵਿਸ਼ੇ ਵਿਕਾਰਾਂ ਦੇ ਭਾਅ, ਕੌਡੀ ਬਦਲੇ ਉਹ ਨਾਮ ਰਤਨ, ਨਾਮ ਰਤਨ ਲੈ ਗੁੱਜਾ ਰੱਖਿਆ। ਗੁੱਜਾ ਗੁਪਤਾ ਹਿਰਦੇ ਦੇ ਵਿੱਚ, ਵਾਹਿਗੁਰੂ ਦਾ ਮੋਲਕ ਨਾਮ ਰਤਨ, ਗੁਰੂ ਦੇ ਕੋਲੋਂ ਬਾਹਰੋਂ ਨਾਮ ਦੀ ਦਾਤ ਲੈ ਕੇ ਜਦੋਂ ਉਹਦਾ ਅਭਿਆਸ ਕਰੀਏ ਤਾਂ ਉਹ ਫਿਰ ਗੁਰਮੁਖ ਲੱਭ ਲੈਂਦੇ। ਹਿਰਦੇ ਦੇ ਵਿੱਚੋਂ ਹੀ ਹੀਰੇ ਰਤਨ ਲਭਾਨਿਆ, ਗੁਰਮੁਖ ਲਾਲ ਮੋਲਕ ਹੀਰੇ ਰਤਨ ਲਭਾਨ, ਹੀਰੇ ਰਤਨਾਂ ਨੂੰ ਉਹ ਲੱਭ ਰਹਿੰਦੇ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਪ੍ਰਗਟ ਕਰ ਲੈਂਦੇ ਨੇ ਗੁਰਮੁਖ, ਲੇਕਿਨ ਸਾਕਤ ਦੀ ਐਸੀ ਹਾਲਤ ਹੈ, ਉਹਨੂੰ ਨਹੀਂ ਪਹਿਚਾਣਦਾ ਹੈ। ਕੌਡੀ ਬਦਲਾ ਤਿਆਗਾ ਰਤਨ, ਸਾਕਤ ਪੁਰਸ਼ ਜਿਹੜਾ ਮਾਇਆ ਦਾ ਪੁਜਾਰੀ ਹੋ ਜਾਂਦਾ ਹੈ, ਮਾਇਆ ਦੇ ਮਨ ਵਿੱਚ ਯਾਦ ਜਿਹਦੇ ਵਸ ਜਾਂਦੀ ਹੈ, ਹਰ ਵੇਲੇ ਬਣੀ ਰਹਿੰਦੀ ਹੈ, ਲਾਲਸ, ਲੋਭ, ਤ੍ਰਿਸ਼ਨਾ, ਪਦਾਰਥਾਂ ਦੀ ਮਾਇਆ ਦੀ, ਕੌਡੀ ਬਦਲਾ ਤਿਆਗਾ ਰਤਨ। ਮਹਾਰਾਜ ਕਹਿੰਦੇ ਕੌਡੀ ਮਾਇਆ ਦੇ ਬਦਲੇ, ਅਮੋਲਕ ਰਤਨ ਵਾਹਿਗੁਰੂ ਦਾ ਨਾਮ, ਗੁਰੂ ਦੀ ਸਿੱਖੀ ਕਮਾਉਣੀ ਹੈ, ਧਰਮ ਕਮਾਉਣਾ ਹੈ, ਗਿਆਨ ਪ੍ਰਾਪਤ ਕਰਨਾ, ਇਹ ਛੱਡ ਦਿੰਦਾ ਹੈ ਜੀਵ। ਤਿਆਗ ਰਤਨ, ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵਾ ਲੱਗਿਆ, ਕੱਢ ਰਤਨ ਦੇਵੈ ਪ੍ਰਗਾਸ। ਮੋਲਕ ਰਤਨ ਵਾਹਿਗੁਰੂ ਦਾ ਨਾਮ, ਪੂਰੇ ਸਤਿਗੁਰਾਂ ਦੇ ਕੋਲ ਆ ਪਾਸ, ਜਿਹੜੇ ਨਿਸ਼ਕਾਮ ਹੋ ਕੇ ਗੁਰੂ ਨੂੰ ਆਪਾ ਸਮਰਪਿਤ ਕਰਕੇ ਗੁਰੂ ਵਾਲੇ ਬਣ ਕੇ ਨਾਮ ਰਤਨ ਨੂੰ ਪ੍ਰਾਪਤ ਕਰਦੇ ਨੇ, ਪਹਿਲਾਂ ਨਾਮ ਦੀ ਦਾਤ ਗੁਰਦੀਖਿਆ ਮੰਤਰ ਲੈਂਦੇ ਨੇ, ਅੰਮ੍ਰਿਤ ਦੇ ਚੂਲੇ ਨਾਲ ਨਿਸ਼ਕਾਮ ਹੋ ਕੇ ਫਿਰ ਸੇਵਾ ਸਿਮਰਨ ਕਰਦੇ ਨੇ, ਮਹਾਰਾਜ ਹਿਰਦੇ ਵਿੱਚੋਂ ਕੱਢ ਕੇ ਪ੍ਰਗਾਸ਼ ਕਰ ਦਿੰਦੇ ਨੇ, ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ 'ਤੇ। ਅਮੋਲਕ ਰਤਨ ਤੂੰ ਹਿਰਦਾ ਗੁਪਤ ਵਸਾ, ਦਿਨ ਰਾਤੀ ਤੇਰਾ ਭਾਉ ਨਾ ਬੁੱਝਿਆ ਗਾਵਾਰੀ, ਤੂੰ ਹਿਰਦੇ ਵਿੱਚ ਇੱਕ ਰਸ ਵਸ ਰਹੇ ਹੈ, ਬੇਸਮਝੀ ਅਗਿਆਨਤਾ ਦੇ ਵਸ ਜੀਵ ਤੇਰੇ ਪਿਆਰ ਨੂੰ ਨਹੀਂ ਸਮਝਦੇ, ਪ੍ਰੀਤ ਨੂੰ ਨਹੀਂ ਪਾਉਂਦੇ। ਕੌਡੀ ਬਦਲਾ ਤਿਆਗਾ ਰਤਨ, ਮਾਇਆ ਦਾ ਮੁੱਲ

ਅਖੀਰ ਕੌਡੀ ਜਿੰਨਾ ਹੀ ਪੈਂਦਾ। ਜੇ ਕੋ ਵੀ ਪੁੰਨ ਦਾਨ ਕੀਤਾ ਹੋਵੇ ਦੇ ਨਾਲ ਦੂਜਿਆਂ ਦਾ ਭਲਾ ਕੀਤਾ ਹੋਵੇ, ਦੋ ਪੈਸੇ ਦਾ ਮੁੱਲ ਪੈਂਦਾ। ਕੌਡੀ ਬਦਲਾ ਤਿਆਗਾ ਰਤਨ ਅਮੋਲਕ ਰਤਨ, ਵਾਹਿਗੁਰੂ ਦਾ ਨਾਮ ਜੀਵ ਛੱਡ ਦਿੰਦਾ। ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋਰ, ਅੰਤੀ ਬਾਰ ਨ ਕਛ ਮਿਲਿਓ ਲਈ ਲਗੋਟੀ ਤੋਰ। ਆਪਣੀ ਦੇਹ ਨੂੰ ਤੋੜ ਲੈਂਦਾ, ਸੁੱਟ ਲੈਂਦਾ ਜੀਵ, ਇਹਦੇ ਵਿੱਚ ਲੱਗਾ ਹੋਇਆ। ਮਾਇਆ ਮਨਹੁ ਨ ਵੀਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਕੌਡੀ ਬਦਲੈ ਤਿਆਗੈ ਰਤਨ, ਅਮੋਲਕ ਰਤਨ ਨੂੰ ਛੱਡ ਦਿੰਦਾ। ਸਿੱਖੀ ਤੋਂ ਕਹਿੰਦਾ ਕੀ ਲੈਣਾ, ਮਾਇਆ ਹੋਣੀ ਚਾਹੀਦੀ ਹੈ। ਧਰਮ ਤੋਂ ਕੀ ਲੈਣਾ ਹੈ, ਛੋੜ ਜਾਏ ਤਾਹੂ ਕਾ ਯਤਨ। ਜਿਹੜਾ ਧਰਮ ਦੋ ਲੋਕਾਂ ਦੀ ਰੋਸ਼ਨੀ ਦਿੰਦਾ ਹੈ, ਦੀਵਾ ਹੈ, ਸੁੱਖ ਦਿੰਦਾ ਹੈ। ਛੋੜ ਜਾਏ ਤਾਹੂ ਕਾ ਯਤਨ, ਜੋ ਅਖੀਰ ਤੇ ਛੱਡ ਜਾਂਦੀ ਹੈ। ਮਾਇਆ ਨਿਰਵਚਨੀ ਸਾਥ ਛੱਡ ਦੇਣ ਵਾਲੀ ਹੈ, ਮਿਥਿਆ ਹੈ। ਅੱਜ ਹੈ, ਪਤਾ ਨਹੀਂ ਕੱਲ ਹੋਵੇਗੀ ਕਿ ਨਹੀਂ। ਛੋੜ ਜਾਏ ਤਾਹੂ ਕਾ ਯਤਨ, ਅਮੀਰ ਬੰਦੇ ਵੀ ਕੰਗਾਲ ਵੇਖੇ ਜਾ ਸਕਦੇ ਨੇ। ਛੋੜ ਜਾਏ ਤਾਹੂ ਕਾ ਯਤਨ, ਅਖੀਰ ਤੇ ਫਿਰ ਇਹਨੇ ਨਾਲ ਨਿਭਣਾ ਹੀ ਨਹੀਂ, ਛੱਡ ਹੀ ਜਾਣਾ ਹੈ। ਪ੍ਰਭ ਸੰਚਤ ਸੰਚਤ ਥੈਲੀ ਕੀਨੀ, ਉਸਤੇ ਡਾਰ ਅਬਰ ਕੋ ਦੀਨ। ਪ੍ਰਭ ਉਸਤੇ ਡਾਰ ਅਬਰ ਕੋ ਦੀਨ, ਛੱਡ ਹੀ ਜਾਂਦੀ ਅਖੀਰ ਤੇ ਤਾਏ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਐਸਾ ਹੀ ਇਹਦੇ ਚਲ। ਛੋੜ ਜਾਏ ਤਾਹੂ ਕਾ ਯਤਨ, ਛਲ ਰੂਪ ਹੀ ਹੈ। ਆਪ ਜੀ ਨੇ ਇਹੀ ਕਿਹਾ, ਪ੍ਰਭਾਤੀ ਰੱਖ ਛਲ ਨਾਗਨ ਸਿਉਂ, ਮੇਰੀ ਟੂਟਨ ਹੋਈ। ਇਹ ਛਲ ਲੈਣ ਵਾਲੀ ਨਾਗਨੀ ਜਿਹੜੀ ਹੈ, ਹਰ ਇੱਕ ਜੀਵਾਂ ਨੂੰ ਡੰਗ ਮਾਰਨ ਵਾਲੀ, ਡਸ ਲੈਣ ਵਾਲੀ ਸਪਨੀ ਜਿਹੜੀ ਹੈ ਮਾਇਆ, ਇਹਦੇ ਤੋਂ ਸਾਡੀ ਟੁੱਟ ਗਈ ਹੈ ਪ੍ਰੀਤ। ਇਹਦੇ ਨਾਲ ਟੂਟਨ ਹੋਈ, ਮੇਰੀ ਟੂਟਨ ਹੋਈ, ਸਾਡੀ ਟੁੱਟ ਗਈ ਇਹਦੇ ਨਾਲ। ਸੱਚੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਜੁੜ ਗਈ। ਕਿਵੇਂ ਟੁੱਟੀ ਹੈ, ਗੁਰ ਕਹਿਆ ਇਹ ਝੂਠੀ

ਔਰ ਗੁਰੂ ਸਾਹਿਬ ਨੇ ਸਮਝਾ ਦਿੱਤਾ ਵੀ ਝੂਠੀ ਹੈ, ਛਲ ਕਰਨ ਵਾਲੀ ਹੈ, ਝੂਠੀ ਧੋ ਹੀ ਹੈ, ਹੀਰ ਤੇ ਝੂਠੀ ਪੈ ਜਾਵੇਗੀ, ਜੀਵਨ ਨੂੰ ਖਰਾਬ ਕਰ ਦੇਣ ਵਾਲੀ ਹੈ। ਗੁਰ ਕਹਿਆ ਇਹ ਝੂਠੀ ਧੋ ਹੀ ਮੁੱਖ ਤੋਂ ਮਿੱਠੀ ਹੈ, ਖਾਧਿਆਂ ਵਰਤਿਆਂ ਪਤਾ ਲੱਗਦਾ ਕੌੜੀ ਹੈ, ਇਹਦਾ ਸਵਾਦ ਕੌੜਾ ਦੁਖਦਾਇਕ ਹੈ, ਬਾਹਰੋਂ ਸੋਹਣੀ ਹੈ ਅੰਦਰੋਂ ਦੁਖਦਾਇਕ ਹੈ। ਛੋਟ ਜਾਏ ਤਾਹੂ ਕਾ ਯਤਨ, ਜੋ ਛੱਡ ਜਾਂਦੀ ਹੈ ਅਖੀਰ ਤੇ ਉਹਦਾ ਹੀ ਯਤਨ, ਉਹਦੇ ਵਾਸਤੇ ਹੀ ਉਪਾਅ ਮਨੁੱਖ ਕਰਦਾ ਹੈ, ਉਹਦੇ ਵਾਸਤੇ ਹੀ ਦੌੜਿਆ ਫਿਰਦਾ ਹੈ ਸਾਕਤ ਪੁਰਸ਼। ਐਸੀ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਸਹਿ ਸੁਖਟੇ ਲੱਖ ਕੋਠ ਧਾਵੈ। ਪਾਵਨ ਸੁਖਮਨੀ ਸਾਹਿਬ ਵਿੱਚ ਪ੍ਰਮਾਣ ਕਰ ਦੇ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਤ੍ਰਿਪਤੀ ਨਹੀਂ ਆਉਂਦੀ ਮਾਇਆ ਦੇ, ਆਪਣੇ ਆਪ ਨੂੰ ਪਿੱਛੇ ਹੀ ਪਾ ਲੈਂਦਾ ਇਹਦੇ ਯਤਨ ਵਿੱਚ। ਸੋ ਸੰਚੈ ਜੋ ਹੋਸ਼ੀ ਬਾਤ, ਉਹ ਹੀ ਇਕੱਠੀ ਕਰਦਾ ਜੀਵ, ਜੋ ਹੋਸ਼ੀ ਗੱਲ ਆ, ਹੋਸ਼ੀ ਬਾਤ ਆ। ਮਾਇਆ ਮੋਹਿਆ ਟੇਡੋ ਜਾਤ, ਮਾਇਆ ਦੇ ਵਿੱਚ ਖਿੱਚਿਆ ਹੋਇਆ ਜੀਵ, ਮੋਹਿਆ ਘਿਰਿਆ ਹੋਇਆ ਮਨ ਤੇ ਤਨ, ਤਨ ਮਨ ਟੇਡੋ ਜਾਤ, ਟੇਡਾ ਹੀ ਜਾਂਦਾ ਹੈ, ਧਰਮ ਦੇ ਉਲਟ ਜਾਂਦਾ ਹੈ। ਟੇਡੇ ਤੋਂ ਭਾਵ ਧਰਮ ਦੇ ਉਲਟ, ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰਾ ਪ੍ਰਧਾਨ ਵੇਲਾ ਲੋ, ਤਾਂ ਹੀ ਕਿਹਾ ਸੀ ਸ਼ਰਮ ਧਰਮ। ਮੇਰਾ ਧਰਮ ਕੀ ਹੈ? ਗੁਰੂ ਦਾ ਸਿੱਖ ਨਹੀਂ ਵਹਿੰਦਾ ਜੀ, ਮਾਇਆ ਦੇ ਵਿੱਚ ਮੋਇਆ ਹੋਇਆ, ਟੇਡਾ ਹੀ ਜਾਂਦਾ ਹੈ। ਜਿੱਥੇ ਜਾਣ ਦਾ ਕੰਮ ਕੋਈ ਨਹੀਂ ਸਿੱਖਦਾ, ਉੱਥੇ ਵੀ ਜਾਣੋ ਨਹੀਂ ਹਟਦਾ ਹੈ, ਕਲੱਬਾਂ ਕਲੱਬਾਂ ਵਿੱਚ ਤੁਰਿਆ ਫਿਰਦਾ ਜੀ। ਜਿਹੜਾ ਮਾਇਆ ਵਿੱਚ ਮੋਇਆ ਜਾਂਦਾ, ਟੇਡਾ ਜਾਂਦਾ, ਹਮੇਸ਼ਾ ਹੀ ਉਲਟਾ ਜਾਂਦਾ ਧਰਮ ਦੇ, ਗੁਰਦੁਆਰੇ ਦੇ ਉਲਟ ਚੱਲਦਾ, ਧਾਰਮਿਕ ਮੰਦਰ ਦੇ ਉਲਟ ਜਾਂਦਾ ਹੈ। ਮਾਇਆ ਮੋਹਿਆ ਟੇਡਾ ਜਾਤ, ਉਲਟਾ ਹੀ ਜਾਂਦਾ ਹੈ, ਟੇਡਾ ਹੀ ਜਾਂਦਾ ਹੈ। ਫਿਰ ਸਿੱਧਾ ਮਾਰਗ ਨਹੀਂ, ਇਹ ਮਾਰਗ ਤੇ ਨਹੀਂ ਤੁਰਨ ਦਿੰਦੀ ਸਿੱਧੇ, ਵਿਕਾਰਾਂ ਦੇ ਅੱਡਿਆਂ ਵੱਲ ਹੀ ਜਾਂਦਾ ਹੈ। ਐਸੀ ਹਾਲਤ ਹੈ ਮਹਾਰਾਜ ਬਿਆਨ ਕਰ ਰਹੇ ਨੇ ਸਾਕਤ ਪੁਰਸ਼ ਦੀ। ਸੋ ਇੱਕ ਪੌੜੀ ਇੱਥੇ ਪੈਦੀ ਹੋਈ ਹੈ, ਬਾਕੀ ਵਿਚਾਰ ਕੱਲ੍ਹ ਨੂੰ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ।

ਸ੍ਰੀ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲੇ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲੇ ਰਾਖੀ ਮੇਰੀ। ਸੱਜਣ ਸੱਚਾ ਪਾਠ ਸਾਹੁ, ਸਿਰ ਸਾਹਾਂ ਦੇ ਸਾਹੂ, ਜਿਸ ਪਾਸ ਬੈਠਿਆਂ ਸੋਹੀਏ, ਸਭਨਾ ਦਾ ਵੇ ਸਾਹੂ।

ਸਤਨਾਮ ਸ੍ਰੀ ਵਾਹਿਗੁਰੂ ਜੀ। ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਏ ਤਨ ਮਾਇਆ ਪਾਇਆ ਪਿਆਰੇ

ਪਾਤਸ਼ਾਹ ਨਿਹਚਲ ਚੌਦ ਸਤ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪਤੰਗ ਦੇਖਣਾ ਜਾਪਣ ਕਰਤਬਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਦੇ

Sarvat Bhakta Jiyada Sohade Sarvat Bhakta.

श्री अमृत संसार की प्रदर्शन शिवान संस्थान

Oh,